ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਹ ਘਾਲ ਬਰੀ ਕਿਉਂ ਘਾਲੀਐ ਮੰਦਾ ਬੋਲਕ ਜੀ ਦੇ ਲੰਮੇ ਰਿਹਾ ਲੀਏ ਜੋ ਸਾਹਿਬ ਨਾਲ ਲਹਾਈਏ ਤੇ ਵਿਆਹ ਪਾਸਾ ਢਾਲੀਏ।

ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾੜਕ ਮਾਮਲੀ ਤੁਰ ਛੋਡੀ ਤੇ ਮੈਂ ਪਾਏ ਨਾਨਕ ਏਕੀ ਬਾਹਰੀ ਹੋ

ਖੁਸ਼ਾਂ ਦੇ ਜਕਾਰੇ ਜਾਵੇ ਨਿਹਾਲ ਜਾਵੇ ਸਤਿ ਸ੍ਰੀ ਅਕਾਲ।

ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ ਜੀ ਗੁਰੂ ਗਰੀਬ ਨਿਵਾਜ ਆਪਣੇ ਪੰਥ ਦੇ ਸਦਾ ਸਾ

नीचे सैदा सैदा बल्ले हरे तभी आगे अरे दास हमारी वायर तभी

ਸਰਦਾਰ ਕ੍ਰਿਸ਼ਨ ਸਿੰਘ ਜੈ ਸਿੰਘ ਜੀ ਰਾਹੀ ਜੋਗਿੰਦਰ ਸਿੰਘ ਜੀ ਅਸਰ ਦਿਨ ਵਾਲੇ ਆਪ ਜੀ ਦੇ ਹਜ਼ੂਰੀ ਚ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ ਸਵਰਗਵਾਸੀ ਸਰਦਾਰ ਠਾਕੁਰ ਸਿੰਘ ਵੱਲਾ ਸੁਰਿੰਦਰ ਸਿੰਘ ਜੀ ਬੰਗਈ ਇੱਕ ਮਹੀਨੇ ਦੀਆਂ ਕੜਾਂ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਹਾਜ਼ਰ ਕਰਦੇ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਸਵਰਗਵਾਸੀ ਸੁਸ਼ੀਲਾ

ਜਸ ਲੀਨਕਾਰ ਬਚਨ ਸਿੰਘ ਜੀ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸੱਚਖੰਡ ਕੇਬਲ ਨੈਟਵਰਕ ਦੀ ਚੜ੍ਹਦੀ ਕਲਾ ਲਈ ਬੇਨਤੀ ਕਰਦੇ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਕਿਰਤ ਕਮਾਇਚ ਬਰਕਤਾਂ ਪਾਵਣੀਆਂ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆਪ ਜੀ ਨੂੰ ਅੰਗੀਕਾਰ ਹੋਣ ਸੇਵਕਾਂ ਦੇ ਲੋਕ ਪ੍ਰਲੋਕ ਦੇ ਪੜਦੇ ਕੱਜ ਨੇ ਅੰਗ ਸੰਸਾਈ ਹੋਣਾ

ਦੇ ਖਾਲਸੇ ਦੀ ਦਿਨਾਂ ਦੇ ਚਾਰ ਦੀ ਕਲਾ ਰੱਖਣੀ ਸੱਚੇ।

ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਪੰਡ ਪਿਆਰੇ ਓ ਚਾਲੀ ਮੰਗੇ ਓ ਸਰਬੈਤਰ ਸ਼ਹੀਦ ਮਰੀਦ ਸੱਚ ਆਰੇ ਓ ਪਿਆਰੇ ਓ ਸਾਬ ਥਾਈ ਹੋਏ ਸਹਾਰ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ

ਖਲਾ ਕੀ ਚਾਰ ਅਰਦਾਸ ਸਰਬਤ ਸਮੁਖ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆ ਬਿਰਧ ਕੀ ਪੈਦ ਰਹੇ ਪੰਡ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲਾ ਰੇ।

ਜੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ।

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਤਮਤਾਣ ਜੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਮਲਾਰ ਕੀ ਵਾਰ ਦੀ ਚੱਲ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਅੰਮ੍ਰਿਤਮਈ ਬਚਨਾਂ ਦੇ ਨਾਲ ਸਿੱਖਿਆ ਦੇਵੋ ਅਤੇ ਸਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਤਿਸ ਦੀ ਸੋਭਾ ਕਿਵੇਂ ਕਰਦੇ ਰਹੀਏ ਜੀ, ਅਤੇ ਹਜ਼ੂਰ ਪੌੜੀ ਦੁਆਰਾ ਹਰ ਜਸ ਉਚਾਰਨ ਕਰਕੇ ਹਰ ਜਸ ਕਰਨੇ ਦੀ ਜਾਚ ਸਿਖਾ ਰਹੇ ਹਨ। ਭਾਈ ਤਿਸ ਵਾਹਿਗੁਰੂ ਜੀ ਦੇ ਸਨਮੁਖ ਉਸਤਤ ਦੇ ਬਚਨ ਕਹਿੰਦੇ ਰਹੀਏ, ਇਹ ਅਸ਼ੁੱਧ ਮਨ ਕਰਕੇ ਅਗਮ ਪਰਮੇਸ਼ਰ ਜੀ, ਇੰਦਰੀਆਂ ਕਰਕੇ ਵੀ ਅਗੋਚੇ, ਇੰਦਰੀਆਂ ਤੋਂ ਅਵਿਸ਼ੇ ਪਰਮੇਸ਼ਰ ਜੀ, ਤੋਂ ਧਨੀ ਇੱਕ ਆਪ ਜੀ ਹੀ ਸੱਚੇ ਮਾਲਕ ਹੋ ਸਰਬਤ ਜੀਵਾਂ ਦੇ। ਮਹਾਰਾਜ ਆਪ ਅਲੱਖ ਰੂਪ ਹੋ, ਅਸ਼ੁੱਧ ਮਨ ਕਰਕੇ ਅਲੱਖ ਲਖੇ ਜਾਣ ਤੋਂ ਰਹਿਤ ਹੋ, ਆਪ ਜੀ ਦਾ ਉਰਵਾਰ ਪਾਰ ਆਦਿ ਅੰਤ ਕੋਈ ਨਹੀਂ ਆਉਂਦਾ। ਮਹਾਰਾਜ ਜੀ ਇੱਕੋ ਇੱਕ ਵਾਹਿਦ ਹਸਤੀ ਆਪ ਜੀ ਸਰਬਤ ਜੀਵਾਂ ਦੇ ਦਾਤਾ ਰੂਪ ਹੋ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਸਭ ਮੰਗਤੇ। ਬਾਕੀ ਸਾਰੇ ਜੀਵ ਸਾਰਿਆਂ ਖੰਡਾਂ ਬ੍ਰਹਿਮੰਡਾਂ ਦੇ ਆਪ ਜੀ ਦੇ ਪਾਸੋਂ ਦਾਤਾ ਮੰਗਣ ਵਾਲੇ ਆਪ ਜੀ ਦੇ ਦਰ ਦੇ ਮੰਗਤੇ ਹਨ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇ ਮਹਾਰਾਜ ਕੇਵਲ ਤਾਂ ਕੇਵਲ ਇੱਕੋ ਇੱਕ ਆਪ ਹੀ ਹੋ ਜੋ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲੇ ਹੋ, ਦੇਵੀਆਂ ਨੂੰ, ਦੇਵਤਿਆਂ ਨੂੰ, ਦੈਂਤਾਂ ਨੂੰ, ਇਸੇ ਪ੍ਰਕਾਰ ਦਾਨਵਾਂ ਨੂੰ, ਮਾਨਵਾਂ ਨੂੰ, ਗੰਧਰਵਾਂ ਨੂੰ, ਜਕਸ਼ਾਂ ਨੂੰ, ਕਿੰਦਰਾਂ ਨੂੰ, ਪਿਸਾਚਾਂ ਨੂੰ, ਇਸਤਰੀਆਂ ਨੂੰ, ਪੁਰਸ਼ਾਂ ਨੂੰ, ਪੰਛੀਆਂ ਨੂੰ, ਜਾਨਵਰਾਂ ਨੂੰ, ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਚਾਰੇ ਖਾਣੀਆਂ ਦੇ ਅਸੰਖਾਂ ਜੀਵਾਂ ਨੂੰ, 84 ਲੱਖ ਜੂਨੀਆਂ ਦੇ ਜੀਵਾਂ ਨੂੰ ਇੱਕ ਮਹਾਰਾਜ ਆਪ ਹੀ ਦਾਤਾਂ ਦੇਵਣ ਵਾਲੇ ਹੋ ਜੀਓ।
1: ਸੁਖ ਪਾਇਆ
0: ਮਹਾਰਾਜ, ਜਿਨ੍ਹਾਂ ਨੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸਿਮਰਿਆ ਹੈ ਉਹਨਾਂ ਨੇ ਆਤਮ ਸੁਖ ਪਾਇਆ ਹੈ ਜੀਓ।
1: ਵਿਚਾਰ
0: ਮਹਾਰਾਜ ਆਪ ਜੀ ਦੇ ਅੰਮ੍ਰਿਤ ਨਾਮ ਦਾ ਜਪ ਸਤਿਗੁਰੂ ਜੀ ਦੇ ਗੁਰ ਸ਼ਬਦ ਦੀ ਵਿਚਾਰ ਦੁਆਰਾ ਹੁੰਦਾ ਹੈ ਜੀ। ਮਹਾਰਾਜ ਇੱਕ ਜਿਹੜੇ ਮਨਮੁਖ ਲੋਕ ਨੇ ਨਾ, ਉਹਨਾਂ ਦੇ ਪ੍ਰਥਾਏ ਆਪ ਜੀ ਨੂੰ ਇਵੇਂ ਹੀ ਪਾਉਂਦਾ ਹੈ,
1: ਮਾਇਆ ਨਾਲ ਪਿਆਰ,
0: ਉਹ ਮਾਇਆ ਦੇ ਵਿੱਚ ਅਲੱਗ ਕਰਕੇ ਪੂਰਬਲੇ ਜਨਮਾਂ ਦੇ ਕਰਮਾਂ ਦੇ ਫਲ ਨੂੰ ਭੋਗਦੇ ਰਹਿਣ। ਮਹਾਰਾਜ ਇਸ ਪ੍ਰਕਾਰ ਤਿੰਨਾਂ ਦਾ ਆਪ ਜੀ ਦੇ ਹੁਕਮ ਅਨੁਸਾਰ ਮਾਇਆ ਦੇ ਨਾਲ ਹੀ ਜੜ ਤੇ ਚੇਤਨ ਮਾਇਆ ਨਾਲ ਪਿਆਰ ਲੱਗ ਰਿਹਾ ਹੈ। ਮਹਾਰਾਜ ਫਿਰ ਇਸ ਦੀ ਸਿਫਤ ਸਲਾਹ ਕਿਵੇਂ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਲਮ ਦੇ ਰਹੀਏ, ਗੁਰ ਸ਼ਬਦ ਦੁਆਰਾ ਹੀ ਸਿਫਤ ਸਲਾਹ ਹੁੰਦੀ ਹੈ।
1: ਪ੍ਰੇਮ ਪਿਆਰ
0: ਮਹਾਰਾਜ ਸਿਫਤ ਸਲਾਹ ਕਰਦੇ ਕੌਣ ਨੇ? ਸਤਿਗੁਰੂ ਜੀ ਬਚਨ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵੀ ਪ੍ਰੇਮ ਹੈ ਤੇ ਬਾਣੀ ਕਰਕੇ ਵੀ ਵਾਹਿਗੁਰੂ ਜੀ ਦੇ ਪਿਆਰ ਦੇ ਹੀ ਬਚਨ ਉਚਾਰਦੇ ਹਨ।
1: ਪ੍ਰੀਤੀ ਭਗਤ ਨਾ ਹੋਵਾਈ
0: ਮਹਾਰਾਜ, ਇਸ ਪ੍ਰੇਮ ਪਿਆਰ ਤੋਂ ਬਿਨਾਂ ਵੀ ਭਗਤ ਹੋ ਸਕਦੀ ਹੈ, ਭਗਤੀ ਕੀਤੀ ਜਾ ਸਕਦੀ ਹੈ। ਹਜ਼ੂਰ ਫਰਮਾਉਂਦੇ ਨੇ ਨਹੀਂ ਭਾਈ, ਜੇ ਹਿਰਦੇ ਦੇ ਅੰਦਰ ਪ੍ਰੀਤੀ ਨਾ ਹੋਵੇ ਤੇ ਵਾਹਿਗੁਰੂ ਜੀ ਦੀ ਭਗਤੀ ਨਹੀਂ ਹੋ ਸਕਦੀ ਹੈ।
1: ਸਤਿਗੁਰ ਨਾਲ ਲੱਗਾ ਪਿਆਰ
0: ਮਹਾਰਾਜ, ਇਹ ਪ੍ਰੀਤੀ ਇਹ ਪਿਆਰ ਲੱਗਦਾ ਕਿਵੇਂ ਹੈ ਨਾਮ ਜਪਣੇ ਦਾ ਮਨ ਨੂੰ? ਤੇ ਹਜ਼ੂਰ ਫਰਮਾਉਂਦੇ ਨੇ ਭਾਈ, ਸਤਿਗੁਰੂ ਜੀ ਦੀ ਕਿਰਪਾ ਨਾਲ ਲੱਗਦਾ ਹੈ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ, ਗੁਰੂ ਉਪਦੇਸ਼ ਤੋਂ ਬਿਨਾਂ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ ਪਿਆਰ ਨਹੀਂ ਲੱਗਦਾ ਹੈ।
1: ਪ੍ਰਭ ਸਭ ਤੁਧ ਸੇਵਾ ਦੀ
0: ਇਸ ਦੇ ਅੱਗੇ ਬੇਨਤੀਆਂ ਕਰਦੇ ਰਹੀਏ, ਹੇ ਪ੍ਰਭੂ ਜੀ ਇੱਕ ਆਪ ਹੀ ਸਲਾਹੁਣੇ ਯੋਗ ਹੋ, ਬਾਕੀ ਸਾਰੀ ਸ੍ਰਿਸ਼ਟੀ ਆਪ ਜੀ ਨੂੰ ਹੀ ਸਲਾਹੁੰਦੀ ਹੈ, ਸੇਵਾ ਕਰਦੀ ਹੈ।
1: ਢਾਡੀ ਕਰੇ ਪੁਕਾਰ
0: ਮਹਾਰਾਜ, ਮੈਂ ਆਪ ਜੀ ਦੇ ਦਰ ਦਾ ਢਾਡੀ ਜਸ ਉਚਾਰਨ ਵਾਲਾ ਪੁਕਾਰ ਕਰ ਕਰਕੇ ਆਪ ਜੀ ਤੋਂ ਇੱਕ ਦਾਤ ਮੰਗਦਾ ਹਾਂ।
1: ਇਹ ਦਾਨ ਸੰਤੋਖੀਆ
0: ਸੋ ਕਿਹੜਾ ਦਾਨ ਮੰਗਦਾ ਹਾਂ? ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਮੈਨੂੰ ਸੰਤੋਖ ਦਾ ਦਾਨ ਦੇਣਾ ਕਰੋ। ਜਿਸ ਸੰਤੋਖ ਦੇ ਦਾਨ ਨੂੰ ਪ੍ਰਾਪਤ ਕਰਕੇ ਮੇਰੇ ਮਨ ਦੀ ਤ੍ਰਿਸ਼ਨਾ ਮਿਟ ਜਾਵੇ।
1: ਸੱਚਾ ਨਾਮ ਮਿਲੇ ਆਧਾਰ
0: ਮਹਾਰਾਜ, ਮਨ ਦੇ ਅੰਦਰ ਸੰਤੋਖ ਨੂੰ ਧਾਰਨ ਕਰਕੇ ਨਾ ਤੇ ਆਪ ਜੀ ਦੇ ਸੱਚੇ ਨਾਮ ਦੇ ਆਸਰੇ ਨੂੰ ਹੀ ਧਾਰਨ ਕਰਾਂ। ਸੱਚਾ ਨਾਮ ਮਿਲੈ ਮੈਨੂੰ ਆਪ ਜੀ ਦਾ ਅੰਮ੍ਰਿਤ ਨਾਮ, ਜੋ ਸੱਚਾ ਨਾਮ ਹੈ, ਨਿਸ਼ਚੇ ਦੇ ਸਹਿਤ ਜਪਣਾ ਮਿਲੇ, ਤਨ ਮਨ ਦਾ ਆਧਾਰ ਆਸਰਾ ਲੋਕ ਪਰਲੋਕ ਦਾ ਆਸਰਾ ਨਾਮ ਨੂੰ ਬਣਾ ਕਰਕੇ ਮੈਂ ਜਪਦਾ ਰਵਾਂ ਸੰਤੋਖੀ ਹੋ ਕਰਕੇ। ਮਹਾਰਾਜ ਮੈਨੂੰ ਆਪ ਜੀ ਦੇ ਦਰ ਦੇ ਢਾਡੀ ਨੂੰ ਆਪ ਜੀ ਦੇ ਦਰ ਦੇ ਜਸ ਉਚਾਰਨ ਵਾਲੇ ਨੂੰ ਇਹ ਦਾਤ ਬਖਸ਼ਿਸ਼ ਕਰ ਦੇਵੋ ਜੀ।
1: ਲੋਕ ਮਹੱਲਾ ਪਹਿਲਾ।
0: ਸਾਧ ਸੰਗਤ ਜੀ, ਕੋਈ ਪ੍ਰਾਣੀ ਚੜ੍ਹਾਈ ਕਰ ਗਿਆ, ਇਸ ਦੇ ਰਿਸ਼ਤੇਦਾਰ ਸਕੇ ਸੰਬੰਧੀ ਬਹੁਤ ਜ਼ਿਆਦਾ ਰੋਂਦੇ ਨੇ, ਬੜਾ ਵੈਰਾਗ ਕਰਦੇ ਨੇ, ਚੁੱਪ ਕਰਾਇਆ ਵੀ ਚੁੱਪ ਨਹੀਂ ਕਰਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਕਾਲ ਆਉਂਦਾ, ਜੀਵ ਮਰ ਜਾਂਦਾ, ਉਮਰਾਂ ਘੱਟਦੀ ਜਾਂਦੀ ਹੈ, ਕਿਵੇਂ ਪਤਾ ਲੱਗੇ ਕਿ ਉਮਰਾਂ ਘੱਟਦੀ ਜਾਂਦੀ ਹੈ? ਮਹਾਰਾਜ ਇਹ ਜਿਹੜਾ ਮਰਨ ਕਾਲ ਦਾ ਰੋਣਾ ਹੈ, ਗਿਆਨਮਈ ਉਪਦੇਸ਼ ਬਖਸ਼ੋ ਮਹਾਰਾਜ, ਇਸ ਖੁਆਰੀ ਵਾਲੇ ਰੋਣੇ ਤੋਂ ਬਚਿਆ ਕਿਵੇਂ ਜਾਵੇ? ਤਾਂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਦੇ ਨੇ ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਫਰਮਾਉਂਦੇ ਹਨ,
1: ਰਾਤੀ ਕਾਲ ਘਟਾ ਦਿਨ ਕਾਲ।
0: ਭਾਈ ਇਹ ਜਿਹੜਾ ਰਾਤਰੀ ਦਾ ਕਾਲ ਸਮਾਂ ਬਤੀਤ ਹੋ ਰਿਹਾ ਨਾ, ਇਹ ਵੀ ਉਮਰਾਂ ਘਟਦੀ ਜਾ ਰਹੀ ਹੈ। ਘਟਾ ਦਿਨ ਕਾਲ, ਤੇ ਜਿਹੜਾ ਦਿਨ ਦਾ ਕਾਲ ਸਮਾਂ ਬਤੀਤ ਹੋ ਰਿਹਾ ਨਾ, ਇਹ ਵੀ ਉਮਰਾਂ ਘਟਦੀ ਹੀ ਜਾ ਰਹੀ ਹੈ। ਜੋ ਦਿਨ ਆਵਾਹੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸ਼ੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਰਾਤੀ ਕਾਲ ਘਟੈ ਦਿਨ ਕਾਲ, ਰਾਤਰੀ ਦੇ ਸਮੇਂ ਵੀ ਉਮਰਾਂ ਘਟਦੀ ਜਾ ਰਹੀ ਹੈ, ਰਾਤ ਰਾਤ ਕਰਕੇ, ਤੇ ਦਿਨ ਦੇ ਸਮੇਂ ਕਰਕੇ ਵੀ ਦਿਨ ਪ੍ਰਤੀ ਦਿਨ ਉਮਰਾਂ ਘਟਦੀ ਜਾ ਰਹੀ ਹੈ।
1: ਸ਼ੀਜਾ ਕਾਇਆ ਹੋਏ ਪਰਾਲ।
0: ਇਹ ਜਿਹੜੀ ਕਾਇਆ, ਇਹ ਜਿਹੜੀ ਦੇਹੀ ਹੈ, ਇਹ ਜਿਹੜਾ ਸਰੀਰ ਛਿੱਜਦਾ ਜਾ ਰਿਹਾ ਹੈ। ਦਸ ਬਾ ਲੱਤਣ ਵੀ ਸਰਵਣ ਤੀਸਾ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਚਾਸੀ ਪੱਗ ਖਿਸੈ। ਪੰਜਾਹਾਂ ਸਾਲਾਂ ਤੋਂ ਪੈਰ ਖਿਸਕ ਗਿਆ ਨਾ, ਸੱਠੀ ਕੇ ਬੋਢੇ ਪਾ ਆਵੈ। ਫਿਰ ਜਿੰਨੇ ਕੁਸਤੇ ਖਾਣੇ ਨੇ ਖਾਈ ਜਾਵੇ, ਜਿੰਨੇ ਭੋਜਨ ਖਾਣੇ ਨੇ, ਫਲ ਖਾਣੇ ਨੇ, ਸੁੱਕੇ ਮੇਵੇ ਖਾਣੇ ਨੇ ਖਾਈ ਜਾਵੇ, ਜਿੰਨੀਆਂ ਖੁਰਾਕਾਂ ਖਾਣੀਆਂ ਨੇ ਖਾਈ ਜਾਵੇ, ਫਿਰ ਤਾਂ ਭਾਈ ਦੇਹ ਛਿੱਜਦੀ ਹੀ ਜਾਂਦੀ ਹੈ। ਦਿਨ ਦਿਨ ਬੁਢਾਪਾ ਆਈ ਜਾਂਦਾ, ਸਰੀਰ ਕ੍ਰਿਸ ਕਮਜ਼ੋਰ ਹੋਈ ਜਾਂਦਾ। ਛਿੱਜੈ ਕਾਇਆ ਹੋਏ ਪਰਾਲ, ਹੌਲੀ ਹੌਲੀ ਕਾਇਆ ਛਿੱਜਦੀ ਜਾਂਦੀ, ਬਲ ਘੱਟਦਾ ਜਾਂਦਾ, ਸਰੀਰ ਦੇ ਸਵਾਸ ਮੁੱਕ ਜਾਂਦੇ ਨੇ ਤੇ ਪਰਾਲ ਖਾਲੀ ਹੋ ਜਾਂਦਾ। ਜਿਵੇਂ ਝੋਨਾ ਝਾੜ ਲਈਏ, ਬਾਸਮਤੀ ਝਾੜ ਲਈਏ, ਪਰਮਲ ਝਾੜ ਲਈਏ, ਸੱਠੀ ਝਾੜ ਲਈਏ, ਫਲ ਝੜ ਜਾਂਦਾ, ਬਾਕੀ ਪਰਾਲ ਪਰਾਲੀ ਬਚਦੀ ਹੈ ਨਾ, ਇਵੇਂ ਦੇਹੀ ਚੋਂ ਸਵਾਸ ਨਿਕਲ ਜਾਂਦੇ ਨੇ, ਬਾਕੀ ਪਰਾਲ ਇਹ ਫੋਗ, ਇਹ ਖਾਲੀ ਸਰੀਰ ਹੀ ਬਚਦਾ ਹੈ। ਮ੍ਰਿਤਕ
1: ਹੋਇਆ
0: ਮਹਾਰਾਜ, ਜਿਉਂਦੇ ਜੀ ਜੀਵ ਨੂੰ ਸਮਝ ਕਿਉਂ ਨਹੀਂ ਆਉਂਦੀ ਨਾਮ ਨੂੰ ਜਪ ਕਰਨੇ ਦੀ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਧੰਦੇ ਧੰਧਾਰਾਂ ਦੇ ਵਿੱਚ ਵਰਤਣੇ ਵਾਲਾ ਹੋ ਕਰਕੇ ਜੀਵ ਸਦਾ ਵਰਤੇ ਹੈ, ਇਸ ਕਰਕੇ ਸਰਬ ਪ੍ਰਕਾਰ ਜੰਜਾਲਾਂ ਦੇ ਵਿੱਚ ਲੱਗਣੇ ਕਰਕੇ ਜੜ ਚੇਤਨ ਮਾਇਆ ਜੰਜਾਲ ਰੂਪ ਹੋ ਕਰਕੇ ਪਹੁੰਚਦੀ ਹੈ।
1: ਚੁੱਕ ਗਿਆ ਤਪਤਾਲ।
0: ਇਸ ਕਰਕੇ ਭਾਈ ਸਰੂਪ ਰੂਪ ਦੀ ਪ੍ਰਾਪਤੀ ਵੱਲੋਂ ਜੀਵ ਭੁੱਲਿਆ ਹੋਇਆ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਵੱਲੋਂ ਭੁੱਲਿਆ ਹੋਇਆ ਹੈ। ਤਪਤਾਲ, ਜਿਹੜਾ ਸਤਿਗੁਰੂ ਜੀ ਦੀ ਸੇਵਾ, ਗੁਰ ਸੇਵਾ ਤਪਾ ਸਿਰ ਤਪਸਾਰ, ਸੇਵਾ ਰੂਪੀ ਤਪ ਤਪੱਸਿਆ ਕਰਨੇ ਦਾ ਤਾਲ ਸਮਾਂ ਸੀ ਨਾ, ਉਸ ਦੇ ਵੱਲੋਂ ਤੇ ਇਹ ਭੁੱਲ ਹੀ ਗਿਆ ਹੈ, ਚੁੱਕ ਗਿਆ, ਉਸ ਸੇਵਾ ਨੂੰ ਕਮਾਉਣ ਵੱਲੋਂ ਚੁੱਕ ਗਿਆ ਹੈ, ਰਹਿ ਗਿਆ ਹੈ, ਖੁੰਝ ਗਿਆ, ਸੇਵਾ ਨਹੀਂ ਕਰਦਾ। ਚੁੱਕ ਗਿਆ ਤਪਤਾਲ, ਜਿੱਥੇ ਮਾਤਾ ਦੇ ਉਦਰ ਦੇ ਵਿੱਚ ਜਠਰ ਅਗਨੀ ਦੇ ਵਿੱਚ ਇਹ ਜੀਵ ਜਿਹੜਾ ਹੈ ਵੱਸਦਾ ਸੀ, ਉਸ ਸਮੇਂ ਨੂੰ ਭੁੱਲ ਗਿਆ ਕਿ ਪਰਮੇਸ਼ਰ ਜੀ ਦੇ ਨਾਲ ਵਾਅਦੇ ਕੀਤੇ ਸਨ, ਪਰਮੇਸ਼ਰ ਜੀ ਇਸ ਕੁੰਭੀ ਨਰਕ ਵਿੱਚੋਂ ਕੱਢ ਲਵੋ, ਆਪ ਜੀ ਦਾ ਨਾਮ ਜਪਾਂਗਾ। ਇਸ ਪ੍ਰਕਾਰ ਇਹ ਜਿਹੜਾ ਜੀਵ ਆਪਣੇ ਕੀਤੇ ਹੋਏ ਵਾਅਦੇ ਪੁਗਾਉਣ ਵੱਲੋਂ ਚੁੱਕ ਗਿਆ ਹੈ, ਭੁੱਲ ਗਿਆ ਹੈ, ਖੁੰਝ ਗਿਆ ਹੈ ਜੀ,
1: ਚੱਕ ਚੱਕ ਪਾਇਆ ਜ਼ਹਿਰ।
0: ਇਹ ਜਿਹੜਾ ਅੰਧਾ ਜੀਵ ਅਗਿਆਨੀ ਹੋ ਰਿਹਾ ਹੈ ਨਾ, ਝੱਖਾਂ ਹੀ ਝੱਖਾਂ ਨੂੰ ਮਾਰਨੇ ਵਾਲਾ ਹੋ ਰਿਹਾ, ਪਾਇਆ ਝੇਰ, ਵਾਧੂ ਦੇ ਝੇੜਿਆਂ ਵਿੱਚ, ਝਗੜਿਆਂ ਵਿੱਚ ਹੀ, ਵਿਵਾਦਾਂ ਵਿੱਚ, ਵਿਖਾਦਾਂ ਵਿੱਚ ਪਿਆ ਹੋਇਆ ਹੈ।
1: ਚਰੋ ਵਹੇ ਲਿਆ ਵਹੇ ਫੇਰ।
0: ਮਹਾਰਾਜ ਆ ਜਿਹੜਾ ਇੰਨਾ ਜੀਵ ਮੋਹ ਕਰੀ ਜਾਂਦੇ ਨੇ, ਮਾਪੇ ਕਹੀ ਜਾਂਦੇ ਨੇ ਸਾਡਾ ਪੁੱਤ ਚਲਿਆ ਗਿਆ, ਸਵਾਣੀ ਕਹੀ ਜਾਂਦੀ ਮੇਰਾ ਪਤੀ ਚਲਿਆ ਗਿਆ, ਬੱਚੇ ਕਹੀ ਜਾਂਦੇ ਸਾਡਾ ਬਾਪੂ ਚਲਿਆ ਗਿਆ, ਇਹ ਜਿਹੜਾ ਰੋਈ ਜਾਂਦੇ ਨੇ, ਇਸ ਦਾ ਵੀ ਕੋਈ ਲਾਭ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਪਿੱਛੇ ਰੋਵ ਹੈ, ਜਿਹੜੇ ਮਰ ਜਾਣ ਵਾਲੇ ਨੂੰ ਪਿੱਛੇ ਰੋਈ ਜਾਂਦੇ ਨੇ, ਲਿਆਵ ਹੈ ਫੇਰ, ਕਿ ਰੋ ਕੇ ਮਰੇ ਹੋਏ ਪ੍ਰਾਣੀ ਨੂੰ ਵਾਪਸ ਲੈ ਆਉਣਗੇ, ਫੇਰ ਲਿਆਉਣਗੇ, ਮੋੜ ਲਿਆਉਣਗੇ, ਅਰਥਾਤ ਨਹੀਂ ਮੋੜ ਸਕਦੇ। ਵਾਹਿਗੁਰੂ ਜੀ ਦਾ ਭਾਣਾ ਸਤ ਹੋ ਕਰਕੇ ਰਹਿਣਾ, ਭਾਈ ਰੋਵਣੇ ਦਾ ਕੋਈ ਲਾਭ ਨਹੀਂ ਹੈ, ਰੋਣ ਦੇ ਨਾਲ ਮਰੇ ਹੋਏ ਕੋਈ ਵਾਪਸ ਨਹੀਂ ਆ ਜਾਂਦੇ। ਤੇ ਮਹਾਰਾਜ ਫਿਰ ਜੀਵ ਅਗਿਆਨ ਦੇ ਸਹਿਤ ਹੋ ਕਰਕੇ ਰੋਂਦੇ ਕਿਉਂ ਨੇ? ਸਤਿਗੁਰੂ ਜੀ ਬਚਨ ਕਰਦੇ ਨੇ, ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਬੁੱਝੇ ਤੋਂ, ਸਤਿਗੁਰੂ ਜੀ ਤੋਂ ਗਿਆਨ ਦੀ ਬਾਤ ਬੁੱਝੇ ਤੋਂ ਬਿਨਾਂ, ਗਿਆਨ ਦੀ ਬਾਤ ਸਮਝੇ ਤੋਂ ਬਿਨਾਂ ਕਿਛ ਸੂਝੈ ਨਾਹੀਂ। ਇਹਨਾਂ ਜੀਵਾਂ ਨੂੰ ਕਿਛ ਗਿਆਨ ਧਿਆਨ ਸੁੱਝਦਾ ਨਹੀਂ ਹੈ, ਇਸ ਕਰਕੇ ਅਗਿਆਨੀ ਹੋਏ ਰੋਂਦੇ ਹਨ। ਜੇ ਕੋਈ ਪ੍ਰਾਣੀ ਮਰ ਜਾਂਦਾ ਹੈ ਤੇ ਮੋਇਆ ਰੋਹੇ, ਮਰ ਗਏ ਪ੍ਰਾਣੀ ਨੂੰ ਰੋਂਦੇ ਨੇ, ਤੇ ਜਿਹੜੇ ਰੋਂਦੇ ਨੇ ਉਹਨਾਂ ਕਿਹੜਾ ਸਦਾ ਰਹਿ ਜਾਣਾ? ਰੋਂਦੇ ਮਰ ਜਾਹੀ, ਜਿਹੜੇ ਅੱਜ ਰੋਂਦੇ ਨੇ ਕੱਲ ਨੂੰ ਇਹਨਾਂ ਦੇ ਮਰਨੇ ਦਾ ਸਮਾਂ ਆ ਜਾਣਾ ਹੈ, ਤੇ ਭਾਈ ਇਹਨਾਂ ਨੇ ਵੀ ਮਰ ਜਾਣਾ ਹੈ। ਇਸ ਪ੍ਰਕਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਜੇ ਤੇ ਅਣਹੋਣੀ ਹੋ ਗਈ ਹੋਵੇ, ਪਹਿਲਾਂ ਕਦੇ ਕੋਈ ਮਰਿਆ ਨਾ ਹੋਵੇ ਦੁਨੀਆਂ ਦੇ ਵਿੱਚ, ਕਿਸੇ ਦੀ ਕਦੇ ਮੌਤ ਨਾ ਹੋਈ ਹੋਵੇ, ਫਿਰ ਤੇ ਚਿੰਤਾ ਕਰਨੀ ਬਣਦੀ ਹੈ ਕਿ ਅਣਹੋਣੀ ਹੋ ਗਈ, ਜੋ ਕਿਸੇ ਨਾਲ ਨਹੀਂ ਹੋਇਆ ਉਹ ਹੋ ਗਿਆ, ਮੌਤ ਆ ਗਈ ਹੈ। ਪਰ ਜਦੋਂ ਪਰਮੇਸ਼ਰ ਜੀ ਨੇ ਇਹ ਜਨਮ ਅਤੇ ਮਰਨ ਰੂਪੀ ਖੇਡ ਹੀ ਬਣਾਈ ਹੋਈ ਹੈ ਸੰਸਾਰ ਦੀ, ਭਾਈ ਫਿਰ ਜਿਹੜਾ ਰੋਣਾ ਇਹ ਵਿਅਰਥ ਹੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਪਰਮੇਸ਼ਰ ਜੀ ਨੇ ਜਿੰਨੇ ਸਵਾਸ ਦੇ ਕਰਕੇ ਧਰਤੀ ਤੇ ਮਨੁੱਖਾ ਜਨਮ ਦੇ ਕਰਕੇ ਭੇਜਿਆ ਸੀ, ਉਹਨੇ ਸਵਾਸਾਂ ਨੂੰ ਪੂਰੀਆਂ ਕਰਕੇ ਜਨਮ ਭੋਗ ਕੇ ਚੱਲਿਆ ਗਿਆ, ਫਿਰ ਮਰਨ ਦਾ ਕੀ ਲਾਭ ਹੈ? ਜਿਹੜੇ ਭਾਈ ਮੋਇਆ ਰੋਹੇ, ਮਰਿਆ ਨੂੰ ਰੋਂਦੇ ਨੇ, ਇੱਕ ਦਿਨ ਉਹ ਰੋਣ ਵਾਲੇ ਵੀ ਮਰ ਜਾਂਦੇ ਨੇ, ਚਲੇ ਜਾਂਦੇ ਹਨ।
1: ਨਾਨਕ ਖਸਮਾ ਏਵਾ ਭਾਵਾ।
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਵੇਂ ਹੀ ਪਾਉਂਦਾ ਹੈ, ਹੁਕਮ ਦੇ ਵਿੱਚ ਜੀਵ ਆਉਂਦਾ ਹੈ ਤੇ ਹੁਕਮ ਦੇ ਅੰਦਰ ਚਲਿਆ ਜਾਂਦਾ ਹੈ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਅਸਲ ਦੇ ਵਿੱਚ ਮਰੇ ਹੋਏ ਕਿਸ ਨੂੰ ਕਹਿਣਾ ਬਣਦਾ? ਦੁਨੀਆਂ ਦੇ ਅੰਦਰ ਜੇ ਮੌਤ ਇਸ ਪ੍ਰਕਾਰ ਨਹੀਂ ਜਾਣੀ ਜਾ ਸਕਦੀ ਕਿ ਪਰਮੇਸ਼ਰ ਜੀ ਦੀ ਖੇਡ ਹੀ ਹੈ, ਹੁਕਮ ਵਿੱਚ ਆਇਆ, ਹੁਕਮ ਵਿੱਚ ਚਲਿਆ ਗਿਆ, ਇਹ ਮੌਤ ਕੋਈ ਹੁਣ ਹੋਣੀ ਨਹੀਂ, ਫਿਰ ਮੌਤ ਦਾ ਨਾਮ ਤੇ ਬਣਿਆ ਨਾ। ਜਿਸ ਵਸਤੂ ਦਾ ਨਾਮ ਹੋਵੇ ਉਹ ਵਸਤੂ ਵੀ ਜ਼ਰੂਰ ਹੋਇਆ ਕਰਦੀ ਹੈ। ਜੇ ਇਸ ਨੂੰ ਪਰਮੇਸ਼ਰ ਜੀ ਦੀ ਖੇਡ ਹੀ ਕਹਿੰਦੇ ਹੋ, ਫਿਰ ਆਪ ਜੀ ਮੌਤ ਕਿਸ ਨੂੰ ਕਹਿੰਦੇ ਹੋ? ਮਰਿਆ ਕੌਣ ਹੈ? ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਸੀ ਮੋਏ, ਅਸਲ ਦੇ ਵਿੱਚ ਮਰੇ ਹੋਏ ਪ੍ਰਾਣੀ ਉਹਨਾਂ ਨੂੰ ਜਾਣੋ ਜਿਨ ਚਿੱਤ ਨਾ ਆਵੇ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣਾ ਚਿੱਤ ਵਿੱਚ ਯਾਦ ਵੀ ਨਹੀਂ ਆਉਂਦਾ। ਸਰੀਰ ਕਰਕੇ ਭਾਵੇਂ ਜਿਉਂਦੇ ਨੇ, ਖਾਂਦੇ ਨੇ, ਪੀਂਦੇ ਨੇ, ਸੌਂਦੇ ਨੇ, ਜਾਗਦੇ ਨੇ, ਉੱਠਦੇ ਨੇ, ਭੱਜੇ ਫਿਰਦੇ ਨੇ, ਧੰਦੇ ਧੰਧਾਰ ਕਰਦੇ ਨੇ, ਬੜਾ ਕਮਾਉਂਦੇ ਨੇ, ਬੜਾ ਜੀਵਾਂ ਨਾਲ ਮੋਹ ਕਰਦੇ ਨੇ, ਪਰ ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਮੁਰਦੇ ਹੀ ਤੁਰੇ ਫਿਰਦੇ ਨੇ, ਇਹ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਨੇ, ਇਹ ਭੂਤ ਨਹੀਂ ਤੁਰੇ ਫਿਰਦੇ ਨੇ। ਮੁਰਦਾ ਜਾਣੋ ਉਹਨਾਂ ਸਰੀਰਾਂ ਨੂੰ ਜਿਨ੍ਹਾਂ ਸਰੀਰਾਂ ਦੁਆਰਾ ਨਾਮ ਨਹੀਂ ਜਪਿਆ ਜਾਂਦਾ, ਅਸਲ ਮੌਤ ਤੇ ਉਹਨਾਂ ਨੂੰ ਆਈ ਹੋਈ ਹੈ ਜਿਹੜੇ ਨਾਮ ਨਹੀਂ ਜਪਦੇ।
1: ਮਹੱਲਾ ਪਹਿਲਾ।
0: ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਕਹਿੰਦੇ ਜੀ ਫਲਾਨਾ ਜੀਵ ਮਰ ਗਿਆ, ਫਲਾਨਾ ਚੜ੍ਹਾਈ ਕਰ ਗਿਆ, ਜੇ ਮਰਿਆ ਹੀ ਨਹੀਂ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹ ਵਾਹਿਗੁਰੂ ਜੀ ਦੀ ਖੇਡ ਹੀ ਹੈ। ਮਹਾਰਾਜ ਫਿਰ ਜਿਹੜਾ ਕਹਿੰਦੇ ਮਰ ਗਿਆ, ਫਿਰ ਮਰਦਾ ਕੀ ਹੈ? ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਮੂਆ ਪਿਆਰ ਪ੍ਰੀਤ ਮੁਈ।
0: ਭਾਈ ਇੱਕ ਤਾਂ ਮਨਾਂ ਦਾ ਪਿਆਰ ਮਰ ਗਿਆ, ਜਦੋਂ ਜੀਵ ਜੀਉਂਦਾ ਹੁੰਦਾ ਨਾ, ਸਰੀਰ ਕਰਕੇ ਚੱਲਦਾ ਫਿਰਦਾ, ਉਦੋਂ ਕਹਿੰਦੇ ਸਾਡਾ ਹੈ, ਆਪਣਾ ਹੈ, ਬੜਾ ਪਿਆਰ ਜਣਾਉਂਦੇ ਨੇ। ਤਾਂ ਜਦੋਂ ਪ੍ਰਾਣੀ ਦੀ ਦੇਹੀ ਦੇ ਵਿੱਚੋਂ ਪ੍ਰਾਣ ਪੰਖੇਰੂ ਉੱਠ ਜਾਂਦੇ ਨੇ, ਫਿਰ ਸਾਰਿਆਂ ਦਾ ਪਿਆਰ ਵਰ ਜਾਂਦਾ ਹੈ। ਜਿਹੜੇ ਘਰ ਵਾਲੇ ਰਾਤਾਂ ਨੂੰ ਹਨੇਰੇ ਵਿੱਚ ਖੜ੍ਹੇ ਹੋ ਹੋ ਕਰਕੇ ਡੀਕਦੇ ਨੇ, ਘਰ ਆਇਆ ਕਿਉਂ ਨਹੀਂ, ਦਿਨ ਦੀਵੀਂ ਘਰੋਂ ਕੱਢਣ ਵਾਸਤੇ ਕਾਹਲੇ ਪੈ ਜਾਂਦੇ ਨੇ, ਕੱਢ ਹੋਈ ਫਿਰ ਅੱਧੀ ਘੜੀ ਵੀ ਘਰ ਵਿੱਚ ਰੱਖਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ, ਇਹ ਮਨਾਂ ਦੇ ਵਿੱਚੋਂ ਪਿਆਰ ਮਰ ਜਾਂਦਾ। ਪ੍ਰੀਤ ਮੁਈ, ਜਿਸ ਸਰੀਰ ਦੇ ਨਾਲ ਬਹੁਤੀ ਪ੍ਰੀਤ ਹੁੰਦੀ ਹੈ, ਸਿਰ ਪਲੋਸਦੇ ਨੇ, ਉਸ ਸਰੀਰ ਦੇ ਨਾਲ ਉਹ ਪ੍ਰੀਤੀ ਮਰ ਜਾਂਦੀ, ਕਹਿੰਦੇ ਸਾੜ ਦੇਵੋ, ਹੁਣ ਮੁਰਦਾ ਹੋ ਗਿਆ। ਤੇ ਜੀਵਤ ਕਾਲ ਦੇ ਵਿੱਚ ਜਿਨ੍ਹਾਂ ਦੇ ਨਾਲ ਵਾਦੀ ਵਿਰੋਧ ਕਰਦਾ ਸੀ ਨਾ, ਉਹਨਾਂ ਦਾ ਵੈਰ ਵੀ ਪ੍ਰਾਣੀ ਦੇ ਚਲੇ ਜਾਣ ਦੇ ਨਾਲ ਹੀ ਮਰ ਜਾਂਦਾ ਹੈ।
1: ਰੂਪ ਵਿਣਸਿਆ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਉਸਦਾ ਜਿਹੜਾ ਚਿੱਟਾ, ਕਾਲਾ, ਗੋਰਾ ਇਤਿਆਦਿਕ ਰੰਗ ਹੁੰਦਾ ਨਾ, ਇਹ ਵਨ ਨਾਮ ਰੰਗ ਦਾ ਹੈ, ਉਸਦਾ ਰੰਗ ਵੀ ਜਾਂਦਾ ਰਹਿੰਦਾ, ਕਿਉਂਕਿ ਜਿਹੜਾ ਸਰੀਰ ਮਰ ਜਾਣ ਤੋਂ ਬਾਅਦ ਸਰੀਰ ਦੇ ਅੰਦਰ ਜਿਹੜਾ ਖੂਨ, ਇਹ ਪਾਣੀ ਪੈ ਜਾਂਦਾ, ਦੇਹੀ ਇਸ ਪ੍ਰਕਾਰ ਬੱਗੇ ਰੰਗ ਦੀ ਹੋ ਜਾਂਦੀ ਹੈ। ਬਹੁਤਾ ਸਿਰ ਮੁਰਦਾ ਪਿਆਰਾ ਵੀ ਫਿਰ ਕਾਲਾ ਹੋ ਜਾਂਦਾ, ਖਰਾਬ ਹੋ ਜਾਂਦਾ, ਸਰੀਰ ਜਿਹੜਾ ਫੁੱਲ ਜਾਂਦਾ, ਬਦਬੂ ਆਉਣ ਲੱਗਦੀ, ਕੀੜੇ ਤੱਕ ਪੈ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਰੰਗ ਇਸ ਦਾ ਜਾਂਦਾ ਰਹਿੰਦਾ ਹੈ। ਗਾਇਆ ਰੂਪ ਜਿਹੜਾ ਇਸ ਦਾ ਸੁਹੱਪਣ ਹੁੰਦਾ ਹੈ, ਜਿਹੜੀ ਮੁਖ ਦੇ ਉੱਪਰ ਕ੍ਰਾਂਤੀ ਆਭਾ ਹੁੰਦੀ, ਉਹ ਰੂਪ ਵੀ ਇਸ ਦਾ ਵਿਣਸਿਆ ਜਾਂਦਾ ਰਹਿੰਦਾ ਹੈ। ਜਿਹੜਾ ਜੀਵ ਹੈ ਅੱਗੇ ਜਾ ਕਰਕੇ ਜੰਮਾ ਨੂੰ ਲੇਖਾ ਦਿੰਦਾ ਧਰਮ ਰਾਜੇ ਦੇ ਪਾਸ ਤੇ ਬੜਾ ਦੁਖੀ ਹੁੰਦਾ ਹੈ। ਜਿਹੜੀ ਦੇਹ ਹੈ ਧਰਤੀ ਤੇ ਰੁਲ ਜਾਂਦੀ ਹੈ, ਕਿਸੇ ਦੀ ਦੱਬੀ ਜਾਂਦੀ, ਕਿਸੇ ਦੀ ਸਾੜੀ ਜਾਂਦੀ ਹੈ।
1: ਆਇਆ ਕਹਿ ਗਿਆ,
0: ਫਿਰ ਇਹ ਜਿਹੜਾ ਜੀਵ ਆਇਆ ਕਿੱਥੋਂ ਸੀ, ਪਹਿਲਾਂ ਕਿੱਥੇ ਵੱਸਦਾ ਸੀ, ਜਨਮ ਤੋਂ ਕਿਸੇ ਨੂੰ ਨਹੀਂ ਪਤਾ। ਮਰ ਕਰਕੇ ਇਹ ਜੀਵ ਆਤਮਾ ਸੂਕਸ਼ਮ ਸਰੀਰ ਕਿੱਥੇ ਚਲਿਆ ਗਿਆ, ਇਸ ਦਾ ਵੀ ਪਤਾ ਨਹੀਂ ਲੱਗਦਾ।
1: ਕਿਹੋ ਨਾ ਸੀ ਉਹ, ਕਿਹੋ ਸੀ
0: ਪਹਿਲਾਂ ਇਹ ਜੀਵ ਕੀ ਹੁੰਦਾ ਸੀ ਜਨਮ ਲੈਣ ਤੋਂ ਪਹਿਲਾਂ, ਕਿਹੜੀ ਜੂਨੀ ਵਿੱਚ ਸੀ, ਸ਼ੇਰ ਸੀ, ਬਘਿਆੜ ਸੀ, ਰਿਛ ਸੀ, ਬਿੱਲਾ ਸੀ, ਬਾਂਦਰ ਸੀ, ਲੰਗੂਰ ਸੀ, ਕੀ ਸੀ, ਕੋਈ ਪਤਾ ਨਹੀਂ। ਹੁਣ ਇਹ ਜਨਮ ਸਮਾਪਤ ਹੋ ਗਿਆ, ਅੱਗੇ ਜਾ ਕੇ ਕੀ ਬਣੇਗਾ, ਕਿਹੜੀ ਜੂਨੀ ਵਿੱਚ ਪਵੇਗਾ, ਇਸ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ।
1: ਮਨਮੁਖ ਗੱਲਾਂ ਗੋਈਆ,
0: ਭਾਈ ਇਸ ਪ੍ਰਕਾਰ ਜਿਹੜੇ ਮਨਮੁਖ ਲੋਕ ਨੇ ਕੇਵਲ ਤਾਂ ਕੇਵਲ ਮਨ ਭਾਉਂਦੀਆਂ ਗੱਲਾਂ ਹੀ ਕਰਦੇ ਹਨ। ਇਸ ਪ੍ਰਕਾਰ ਜਦੋਂ ਤੱਕ ਜਿਉਂਦੇ ਰਹਿੰਦੇ ਨੇ ਮਨਮੁਖ ਗੱਲਾਂ ਗੋਈਆ, ਮਨਮੁਖ ਲੋਕ ਆਪਣੀ ਮਨ ਦੀ ਇੱਛਾ ਦੇ ਅਨੁਸਾਰ ਆਪਣੀਆਂ ਮਨ ਭਾਉਂਦੀਆਂ ਗੱਲਾਂ ਕਰਦੇ ਨੇ, ਜੋ ਚਿੱਤ ਨੂੰ ਚੰਗਾ ਲੱਗਦਾ ਉਹ ਹੀ ਕਰਦੇ ਨੇ। ਕੀਤਾ ਚਾਉ ਰਲੀ, ਜਿਹੜੇ ਚਾਉ ਦੇ ਸਹਿਤ ਕੰਮ ਕੀਤੇ ਹੁੰਦੇ ਨੇ ਨਾ, ਉਹ ਸਾਰੇ ਰਲੀ ਵਿਅਰਥ ਚਲੇ ਜਾਂਦੇ ਹਨ। ਅਰਥਾਤ ਉਹ ਕਰਮ ਜੀਵ ਨੂੰ ਵਾਹਿਗੁਰੂ ਜੀ ਦੇ ਦਰ ਤੇ ਪਰਮੇਸ਼ਰ ਜੀ ਦੇ ਨਾਲ ਮਿਲਣ ਵਾਲੇ ਨਹੀਂ ਬਣਦੇ, ਜੋ ਮਨਮੁਖਤਾਈ ਦੇ ਸਹਿਤ ਕੀਤੇ ਹੁੰਦੇ ਨੇ। ਇਸ ਪ੍ਰਕਾਰ ਜਿਹੜੀ ਦੇਹੀ ਹੈ ਮਿੱਟੀ ਦੇ ਵਿੱਚ ਰਲ ਜਾਂਦੀ ਹੈ।
1: ਨਾਨਕ ਸੱਚੇ ਨਾਮ ਬਿਨਾਂ,
0: ਤੇ ਮਹਾਰਾਜ ਫਿਰ ਜੀਵ ਦੀ ਮਨਮੁਖਤਾਈ ਦੇ ਸਹਿਤ ਗੁਜ਼ਰੀ ਹੋਈ ਜ਼ਿੰਦਗੀ ਕਿਵੇਂ ਜਾਣੀ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸੱਚੀ ਬੰਦਗੀ ਤੋਂ ਬਿਨਾਂ, ਸੱਚੇ ਪਰਮੇਸ਼ਰ ਜੀ ਦੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾਂ, ਸਿਰ ਨਾਮ ਸੀਸ ਦਾ, ਖੁਰ ਨਾਮ ਪੈਰਾਂ ਦਾ, ਸਿਰ ਤੋਂ ਸੀਸ ਤੋਂ ਲੈ ਕੇ ਪੈਰਾਂ ਤੱਕ ਪਤ ਪਾਟੀ, ਪਤ ਪ੍ਰਤਿਸ਼ਠਾ ਇਸ ਦੀ ਵਿਅਰਥ ਹੋ ਜਾਂਦੀ ਏ, ਪਾਟ ਜਾਂਦੀ ਏ। ਇਸ ਪ੍ਰਕਾਰ ਭਾਈ ਨੰਗਾ ਦੂਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਅਰਥਾਤ ਸਾਰੀ ਜ਼ਿੰਦਗੀ ਨਾਮ ਤੋਂ ਬਿਨਾਂ ਖੁਆਰੀ ਝੱਲਦਾ ਹੈ, ਸਾਰੀ ਜ਼ਿੰਦਗੀ ਨਿੰਦਿਆ ਕਰਕੇ ਝੂਠ ਬੋਲ ਕੇ ਲਾਨਤਾਂ ਦੀ ਸਵਾਹੀ ਆਪਣੇ ਸਿਰ ਪਵਾਉਂਦਾ ਰਹਿੰਦਾ ਹੈ। ਇਵੇਂ ਸਿਰ ਤੋਂ ਪੈਰਾਂ ਤੱਕ ਪਤ ਪਾਟ ਜਾਂਦੀ ਏ, ਪਾਟੀ ਰਹਿੰਦੀ ਏ ਜ਼ਿੰਦਗੀ ਭਰ, ਸੱਚੇ ਨਾਮ ਤੋਂ ਬਿਨਾਂ, ਬੰਦਗੀ ਕੀਤੇ ਤੋਂ ਬਿਨਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸੁੱਖ ਕਿਵੇਂ ਮਿਲੇ, ਇਹ ਪਤ ਕਿਵੇਂ ਪਾਟਣ ਤੋਂ ਰਹਿ ਜਾਵੇ, ਇਹ ਦੇਹੀ ਦੁਖੀ ਹੋ ਕਰਕੇ ਜਿਹੜੀ ਹੈ ਮਿੱਟੀ ਵਿੱਚ ਨਾ ਰੁਲੇ, ਮਹਾਰਾਜ ਆਇਆ ਸਫਲਾ ਹੋ ਜਾਵੇ, ਕਿਰਪਾਲਤਾ ਕਰਕੇ ਐਸਾ ਉਪਦੇਸ਼ ਦਿਓ ਜੀ। ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਫੁਰਮਾਨ ਕਰਦੇ ਹਨ,
1: ਨਾਮ ਸਦਾ ਸੁਖ ਦਾਤਾ।
0: ਭਾਈ ਸਦਾ ਸਦਾ ਸੁਖ ਦੇਣ ਵਾਲਾ, ਸੁੱਖਾਂ ਦਾ ਦਾਤਾ ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਹੀ ਹੈ। ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਅਨੰਤ ਕਾਲ ਤੱਕ ਸਦਾ ਸਦਾ ਸੁਖ ਪਾਉਂਦੇ ਹਨ, ਕਿਉਂਕਿ ਅੰਤ ਕਾਲ ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਸਖਾ ਰੂਪ ਹੋ ਕਰਕੇ, ਮਿੱਤਰ ਹੋ ਕਰਕੇ, ਦੋਸਤ ਹੋ ਕਰਕੇ, ਸੰਬੰਧੀ ਹੋ ਕਰਕੇ ਸਹਾਇਤਾ ਕਰਦਾ ਹੈ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਜੀਵ ਦੀ ਅੰਤ ਕਾਲ ਕੋਈ ਸਖਾ ਸੰਬੰਧੀ ਜਾਂ ਹੋਰ ਮਿੱਤਰ ਦੋਸਤ ਸਹਾਇਤਾ ਕਰਨੇ ਵਾਲਾ ਨਹੀਂ ਹੈ। ਅੰਮ੍ਰਿਤ ਨਾਮ ਜੀਵਨ ਕਾਲ ਵਿੱਚ ਵੀ ਸੁੱਖਾਂ ਦਾ ਦਾਤਾ ਹੈ, ਤੇ ਪ੍ਰਾਣ ਸ਼ਾਂਤ ਹੋਣੇ ਤੇ ਮਰਨ ਕਾਲ ਤੇ ਵੀ ਵਾਹਿਗੁਰੂ ਜੀ ਦਾ ਨਾਮ ਹੀ ਸਹਾਇਤਾ ਕਰਦਾ ਹੈ।
1: ਵਾਜਗੁਰੂ ਜਗਤ ਬਾਰਾਨਾ,
0: ਮਹਾਰਾਜ ਫਿਰ ਸਾਰੇ ਸੁੱਖਾਂ ਦੇ ਦਾਤੇ ਨਾਮ ਨੂੰ ਕਿਉਂ ਨਹੀਂ ਜਪਦੇ, ਕਿਉਂ ਲੋਕ ਦੁੱਖ ਭੋਗੀ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਜਿਹੜਾ ਜਗਤ ਹੈ ਨਾ, ਜਿਹੜੀ ਦੁਨੀਆ, ਜਿਹੜਾ ਸੰਸਾਰ ਹੈ ਨਾ, ਪੂਰਿਆਂ ਸਤਿਗੁਰਾਂ ਦੇ ਲੜ ਨਹੀਂ ਲੱਗਦਾ, ਤੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਕੀਤੇ ਤੋਂ ਬਿਨਾਂ ਜੱਗ ਕਮਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ, ਕੋਈ ਹੰਕਾਰ ਵਿੱਚ ਮੱਤਿਆ ਫਿਰਦਾ, ਕੋਈ ਕਾਮ ਵਿੱਚ ਮੱਤਿਆ ਫਿਰਦਾ, ਕੋਈ ਲੋਭ ਵਿੱਚ, ਤੇ ਇਸੇ ਪ੍ਰਕਾਰ ਕੋਈ ਜਿਹੜਾ ਜੀਵ ਹੈ ਉਹ ਮੋਹ ਦੇ ਵਿੱਚ ਮੱਤਿਆ ਫਿਰਦਾ। ਸਾਰਾ ਜਗਤ ਸਤਿਗੁਰੂ ਤੇ ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਪਾਗਲ ਕਮਲਾ ਝੱਲਾ ਹੋਇਆ ਫਿਰਦਾ ਹੈ। ਤੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਹੀ ਨਹੀਂ ਕੀਤਾ, ਇਸ ਕਰਕੇ ਅੰਮ੍ਰਿਤ ਨਾਮ ਨੂੰ ਜਪਣੇ ਦੀ ਸਾਰ ਇਹਨਾਂ ਜੀਵਾਂ ਨੇ ਨਹੀਂ ਪਾਈ ਹੈ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਦੀ ਸ੍ਰੇਸ਼ਟਤਾ ਹੀ ਨਹੀਂ ਪਾਈ ਹੈ ਜੀਓ।
1: ਸਤਿਗੁਰ ਸੇਵਾ ਹੈ ਸੇ ਪ੍ਰਵਾਨ,
0: ਮਹਾਰਾਜ ਪ੍ਰਵਾਨ ਕੌਣ ਹੁੰਦੇ ਨੇ ਵਾਹਿਗੁਰੂ ਜੀ ਦੀ ਦਰਗਾਹ ਅੰਦਰ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਹੜੇ ਪੂਰਿਆਂ ਸਤਿਗੁਰਾਂ ਦੀ ਸੇਵਾ ਕਰਦੇ ਨੇ, ਸਿਮਰਨ ਕਰਨੇ ਰੂਪੀ ਟਹਿਲ ਸੇਵਾ ਹੱਥੀ ਵੀ ਪ੍ਰਤੱਖ ਕਰਦੇ ਨੇ, ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦੇ ਹਨ।
1: ਜੋਤ ਮਿਲਾ,
0: ਜਿਨ੍ਹਾਂ ਨੇ ਜੀਵਨ ਕਾਲ ਵਿੱਚ ਆਪਣੇ ਮਨ ਦੀ ਜੋਤੀ ਕਹੀਏ ਬਿਰਤੀ ਨੂੰ, ਸੁਰਤ ਨੂੰ, ਲਿਵ ਨੂੰ ਜੋਤ ਸਰੂਪ ਪਰਮੇਸ਼ਰ ਜੀ ਦੇ ਅੰਦਰ ਮਿਲਾਇਆ ਹੋਇਆ ਹੈ, ਜਿਹੜੇ ਨਾਮ ਦੇ ਰਸੀਏ ਮਨ ਦੀ ਲਿਵ ਨੂੰ ਅੰਮ੍ਰਿਤ ਨਾਮ ਵਿੱਚ ਤਦਾਕਾਰ ਕਰਕੇ ਰੱਖਦੇ ਨੇ ਨਾ ਭਾਈ, ਉਹਨਾਂ ਨੇ ਆਪਣੀ ਆਤਮ ਜੋਤੀ ਨੂੰ ਪਰਮੇਸ਼ਰ ਜੀ ਦੀ ਜੋਤ ਦੇ ਅੰਦਰ ਲੀਨ ਕਰ ਲਿਆ ਹੈ।
1: ਸਾਹਿਬ ਸੋ ਸੇਵਕ ਤੇਹਾ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਉਹ ਸਾਹਿਬ ਸਭਨਾ ਤੋਂ ਵੱਡਾ ਹੈ, ਉਸ ਦਾ ਸੇਵਕ ਹੀ ਉਹੋ ਜਿਹਾ ਵੱਡਾ ਅਰਥਾਤ ਜਗਤ ਦੇ ਅੰਦਰ ਪਤ ਪ੍ਰਤਿਸ਼ਠਾ ਵਾਲਾ ਤੇ ਪ੍ਰਵਾਨ ਹੈ। ਜਿਸ ਸੇਵਕ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਨੂੰ ਆਪਣੇ ਮਨ ਦੇ ਅੰਦਰ ਵਸਾਇਆ, ਜਿਵੇਂ ਸਾਹਿਬ ਜੀ ਅਚਲ ਨੇ, ਨਿਰਭਉ ਨੇ, ਨਿਰਵੈਰ ਨੇ, ਤਿਸ ਦਾ ਸੇਵਕ ਵੀ ਅਚਲ ਰੂਪ ਨਿਰਭਉ ਤੇ ਨਿਰਵੈਰ ਹੋ ਜਾਂਦਾ ਹੈ। ਜਿਸ ਸੇਵਕ ਨੇ ਭਾਈ ਭਿਖਾਰੀ ਜੀ ਦੀ ਨਿਆਈ ਪਰਮੇਸ਼ਰ ਜੀ ਦੇ ਭਾਣੇ ਨੂੰ ਮਨ ਦੇ ਅੰਦਰ ਵਸਾਇਆ ਹੈ,
1: ਭਾਣਾ ਕਹੋ ਕਿਨ ਸੁਖ ਪਾਇਆ।
0: ਮਹਾਰਾਜ ਫਿਰ ਜਿਹੜੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਨਹੀਂ ਕਰਦੇ ਕੋਈ ਉਹਨਾਂ ਨੂੰ ਸੁਖ ਨਹੀਂ ਮਿਲੇਗਾ, ਜਿਹੜੇ ਮਨ ਦੀ ਇੱਛਾ ਅਨੁਸਾਰ ਚੱਲਦੇ ਨੇ ਭਾਣਾ ਮਿੱਠਾ ਕਰਕੇ ਨਹੀਂ ਮੰਨਦੇ ਉਹਨਾਂ ਨੂੰ ਸੁਖ ਨਹੀਂ ਮਿਲੇਗਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪਿਆਰਿਓ, ਜਿਹੜੇ ਆਪਣੇ ਭਾਣੇ ਵਿੱਚ ਚੱਲੇ ਨੇ, ਆਪਣਾ ਭਾਣਾ ਜੋ ਚੱਲਾ ਭਾਈ ਵਿਛੜ ਚੋਟਾ ਖਾਵੈ, ਉਹ ਤੇ ਵਾਹਿਗੁਰੂ ਜੀ ਦੇ ਨਾਲ ਵਿਛੜ ਕੇ ਜਨਮਾਂ ਜਨਮਾਂਤਰਾਂ ਦੀ ਭਟਕਣਾ ਰੂਪੀ ਚੋਟਾਂ ਤੇ ਪ੍ਰਤੱਖ ਜੰਮਾਂ ਦੀਆਂ ਤੇ ਜੀਵਨ ਕਾਲ ਵਿੱਚ ਵੀ ਦੁੱਖਾਂ ਦੀਆਂ ਚੋਟਾਂ ਹੀ ਖਾਂਦੇ ਨੇ, ਸਤਿਗੁਰੂ ਜੀ ਦੀ ਸੇਵਾ ਕੀਤੇ ਤੋਂ ਬਿਨਾਂ, ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਨਾਮ ਨੂੰ ਸੇਵੇ ਜਪੇ ਅਰਾਧੇ ਤੋਂ ਬਿਨਾਂ, ਕਹਿਣਾ ਕਰੋ ਖਾਂ ਕਿਸਨੇ ਸੁੱਖ ਪਾਇਆ, ਅਰਥਾਤ ਨਾਮ ਜਪੇ ਤੋਂ ਬਿਨਾਂ ਕਿਸੇ ਨੇ ਸੁੱਖ ਨਹੀਂ ਪਾਇਆ ਹੈ।
1: ਅੰਧਕ ਮਾਈ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਨਾਮ ਜਪੇ ਤੋਂ ਬਿਨਾਂ, ਗੁਰੂ ਜੀ ਨੂੰ ਗੁਰੂ ਧਾਰਨ ਕੀਤੇ ਤੋਂ ਬਿਨਾਂ, ਗੁਰ ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਇਹ ਜਿਹੜਾ ਸੰਸਾਰ ਅੰਧਤਾਈਆਂ ਵਿੱਚ ਲੱਗ ਕਰਕੇ ਅੰਧਤਾਈਆਂ ਦੇ ਮਨਮੁਖਤਾਈ ਦੇ ਕਰਮਾਂ ਨੂੰ ਹੀ ਕਮਾਉਂਦਾ
1: ਹੈ।
0: ਮਹਾਰਾਜ ਨਾਮ ਜਪੇ ਤੋਂ ਬਿਨਾਂ ਵੀ ਤੇ ਜਿਹੜੇ ਲੋਕ ਦੇਖੇ ਜਾਂਦੇ ਨੇ, ਚੰਗੇ ਚੰਗੇ ਪਦਾਰਥ ਖਾਂਦੇ ਨੇ, ਸੋਹਣੇ ਮਹੱਲਾਂ ਵਿੱਚ ਵੱਸਦੇ ਨੇ, ਸੋਹਣੇ ਵਸਤਰਾਂ ਨੂੰ ਪਹਿਨਦੇ ਨੇ, ਮਹਾਰਾਜ ਕੀ ਉਹਨਾਂ ਨੂੰ ਆਤਮ ਸੁੱਖ ਨਹੀਂ ਮਿਲਦਾ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਨਾਮ ਜਪੇ ਤੋਂ ਬਿਨਾਂ ਸਭ ਬਿਖ ਖਾਣਾ ਹੈ, ਅੰਮ੍ਰਿਤ ਨਾਮ ਜਪੇ ਤੋਂ ਬਿਨਾਂ, ਜਪਜੀ ਸਾਹਿਬ ਪੜ੍ਹੇ ਤੋਂ ਬਿਨਾਂ ਜਿਹੜਾ ਭੋਜਨ ਵੀ ਛਕਣਾ ਨਾ, ਭੋਜਨ ਤੋਂ ਬਿਨਾਂ ਜੀਵਨ ਅਤੇ ਇਸੇ ਪ੍ਰਕਾਰ ਸਰੀਰ ਰਹਿ ਨਹੀਂ ਸਕਦਾ, ਸ਼ਾਂਤ ਹੋ ਜਾਂਦਾ ਹੈ। ਇਸੇ ਪ੍ਰਕਾਰ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤਤਾ ਹੋਵਾ ਪਾਕ ਪਵਿੱਤ, ਭੋਜਨ ਨੂੰ ਦੇਵਤਾ ਆਖਿਆ, ਅੰਨ ਨੂੰ ਦੇਵਤਾ ਆਖਿਆ, ਜਲ ਨੂੰ ਦੇਵਤਾ ਆਖਿਆ, ਪਰ ਜੇਕਰ ਇਹੋ ਭੋਜਨ ਨਾਮ ਜਪੇ ਤੋਂ ਬਿਨਾਂ ਛਕਿਆ ਜਾਵੇ ਨਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਸਾਰੇ ਭੋਜਨਾਂ ਤੇ ਪਦਾਰਥਾਂ ਦਾ ਖਾਣਾ ਬੇਖ ਹੈ, ਜ਼ਹਿਰ ਹੈ, ਜੇ ਅੰਮ੍ਰਿਤ ਨਾਮ ਨੂੰ ਨਹੀਂ ਜਪਿਆ। ਤੇ ਇਸੇ ਪ੍ਰਕਾਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਨਾ, ਸਿੱਖ ਹੋਏ ਗਾਇਓ ਗੁਰੂ ਕਾ ਜਪ ਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕਿਹ ਤੈਸੇ ਸਿੱਖ ਕਉ ਚੀਨ। ਸਤਿਗੁਰੂ ਜੀ ਦਾ ਸਿੱਖ ਤੇ ਆਪਣੇ ਆਪ ਨੂੰ ਸਦਵਾ ਲਿਆ, ਪਰ ਜਪਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਯਾਦ ਹੀ ਨਹੀਂ ਕੀਤਾ, ਕੰਠ ਹੀ ਨਹੀਂ ਕੀਤਾ। ਸਿੱਖ ਦੀ ਰਸਨਾ ਤੇ ਜਪਜੀ ਸਾਹਿਬ ਵੱਸਦਾ ਹੋਵੇ, ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨੇ ਦਾ ਨਿਜਮੀ ਹੋਵੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜ ਬਾਣੀਆਂ ਦਾ ਹੁਕਮ ਕੀਤਾ ਹੈ। ਇਸੇ ਪ੍ਰਕਾਰ ਕਵੀ ਜੀ ਬਚਨ ਕਰਦੇ ਨੇ ਭਾਈ, ਜਿਸ ਨੂੰ ਜਪਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਯਾਦ ਨਹੀਂ ਨਾ, ਉਸ ਨੂੰ ਵਿਅਰਥ ਫੋਕਾ ਜਾਣੋ। ਜੀ ਕਿਵੇਂ ਦਾ ਫੋਕਾ ਜਾਣੀਏ? ਤੇ ਬਚਨ ਕਰਦੇ ਨੇ ਝੋਨਾ ਛੜਾ ਲਈਦਾ ਨਾ, ਬਾਸਮਤੀ ਪਰਮਲ ਸੱਠੀ ਛੜਾ ਲਈਦੀ ਹੈ ਨਾ, ਤੇ ਜਿਹੜੇ ਚਾਵਲਾਂ ਦੇ ਉੱਪਰ ਛਿਲਕੇ ਹੁੰਦੇ ਨੇ, ਉਹਨਾਂ ਛਿਲਕਿਆਂ ਦੇ ਵਿੱਚੋਂ ਛੜ ਕਰਕੇ ਮੋਲੀ ਦੇ ਨਾਲ ਜਾਂ ਮਸ਼ੀਨ ਦੇ ਨਾਲ ਚਾਵਲ ਚੌਲ ਵੱਖ ਕੱਢ ਲਏ ਜਾਂਦੇ ਨੇ। ਜਦੋਂ ਚੌਲ ਵੱਖ ਕੱਢ ਲਏ ਨਾ, ਬਾਕੀ ਜਿਹੜੇ ਛਿਲਕੇ ਬਚਦੇ ਨੇ ਉਸ ਨੂੰ ਫੱਕ ਕਿਹਾ ਜਾਂਦਾ, ਉਸ ਨੂੰ ਤੋਹ ਕਿਹਾ ਜਾਂਦਾ, ਉਸ ਨੂੰ ਛਿਲਕਾ ਕਿਹਾ ਜਾਂਦਾ। ਭਾਈ ਉਹ ਜਿਹੜੇ ਤੋਹ ਨੇ, ਉਹ ਜਿਹੜੀ ਫੱਕ ਹੈ, ਉਹ ਜਿਹੜਾ ਛਿਲਕਾ ਕਿਸ ਕੰਮ ਹੈ? ਅਰਥਾਤ ਕਿਸੇ ਕੰਮ ਨਹੀਂ ਆਉਂਦਾ। ਜਿਹੜੇ ਝੋਨੇ ਨੂੰ ਛੜਾਉਂਦੇ ਨੇ, ਚੌਲ ਘਰ ਲੈ ਆਉਂਦੇ ਨੇ, ਕਦੇ ਕੋਈ ਫੱਕ ਚੁੱਕ ਕੇ, ਕਦੇ ਕੋਈ ਛਿਲਕੇ ਨੂੰ ਨਾਲ ਚੁੱਕ ਕੇ ਨਹੀਂ ਲੈ ਕੇ ਆਉਂਦਾ, ਨਿਕੰਮੀ ਜਾਣ ਕੇ ਛੱਡ ਆਉਂਦਾ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਜਿਵੇਂ ਚਾਵਲਾਂ ਤੋਂ ਬਿਨਾਂ ਤੋਹ ਫੱਕ ਕਿਸੇ ਕੰਮ ਨਹੀਂ, ਇਵੇਂ ਜੇ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਨਹੀਂ ਤੇ ਜਪਜੀ ਸਾਹਿਬ ਦੀ ਬਾਣੀ ਤੋਂ ਬਿਨਾਂ ਫਿਰ ਮਨੁੱਖ ਦਾ ਜੀਵਨ ਕਿਸੇ ਕੰਮ ਨਹੀਂ। ਇਹ ਫੱਕ ਵਰਗਾ ਏ, ਇਹ ਤੋਹਾਂ ਵਰਗਾ ਏ, ਇਹ ਖਾਲੀ ਛਿਲਕੇ ਵਰਗਾ ਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਵਿਖਿਆ ਕਦੇ ਹੀ ਰੱਜੈ ਨਾਹੀਂ, ਅੰਮ੍ਰਿਤ ਨਾਮ ਜਪੇ ਤੋਂ ਬਿਨਾਂ ਜਿਹੜੇ ਜੀਵ ਪਦਾਰਥਾਂ ਨੂੰ ਖਾਂਦੇ ਨੇ ਵੇਹੋ ਜ਼ਹਿਰ ਹੀ ਖਾ ਰਹੇ ਨੇ, ਤੇ ਜ਼ਹਿਰ ਖਾ ਕਰਕੇ ਕਦੇ ਵੀ ਰੱਜਦੇ ਨਹੀਂ, ਵਿਖਿਆ। ਇਸੇ ਪ੍ਰਕਾਰ ਜੀਵਾਂ ਨੇ ਭੋਗ ਪਦਾਰਥਾਂ ਦਾ ਭੋਗਣਾ ਵਿਸ਼ੇ ਸੁੱਖ ਨੂੰ ਹੀ ਜੀਵਨ ਦਾ ਮਨੋਰਥ ਮੰਨ ਲਿਆ, ਵਿਸ਼ੇ ਸੁੱਖ ਦੇ ਵਿੱਚ ਵਿਖਿਆ ਦੇ ਵਿੱਚ ਅਲੱਗ ਕਰਕੇ ਇਹ ਜਿਹੜਾ ਜੀਵ ਕਦੇ ਵੀ ਰੱਜਦਾ ਨਹੀਂ ਹੈ।
1: ਮੂਰਖ ਭੁੱਖ ਨਾ ਜਾਈ,
0: ਇਸ ਪ੍ਰਕਾਰ ਇਹ ਜਿਹੜਾ ਮੂਰਖ ਪ੍ਰਾਣੀ ਸਮਝਦਾ ਮੈਂ ਭੋਗਾਂ ਨੂੰ ਭੋਗ ਕੇ ਸੁੱਖ ਮਾਣ ਲਵਾਂ, ਬਹੁਤੇ ਪਦਾਰਥਾਂ ਨੂੰ ਖਾਵਾਂ ਤੇ ਸੁਖੀ ਹੋਵਾਂ, ਇਹ ਮੂਰਖ ਲੋਕ ਹੈ, ਮੂਰਖ ਪ੍ਰਾਣੀ ਹੈ। ਭੁੱਖ ਨਾ ਜਾਈ, ਬਹੁਤੇ ਪਦਾਰਥਾਂ ਨੂੰ ਖਾ ਖਾ ਕਰਕੇ ਖਾਣੇ ਦੀ ਭੁੱਖ ਨਹੀਂ ਜਾਂਦੀ, ਸਰੀਰ ਸਥਿਲ ਹੋ ਜਾਂਦਾ ਹੈ ਤੇ ਸਥਿਲ ਹੋਣੇ ਤੇ ਵੀ ਭੋਗਾਂ ਦੀ ਭੁੱਖ ਨਹੀਂ ਜਾਂਦੀ ਹੈ। ਭਾਈ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕਰਕੇ ਦੁਆਇਤ ਭਾਵਨਾ ਵਿੱਚ ਲੱਗੇ ਨੇ ਨਾ, ਉਹ ਦੁਆਇਤ ਭਾਵਨਾ ਵਿੱਚ ਲੱਗੇ ਹੋਏ ਸਾਰੇ ਵਿਗੁਤਾ ਖੁਆਰ ਖਰਾਬ ਹੁੰਦੇ ਹਨ। ਸਤਿਗੁਰੂ ਜੀ ਤੋਂ ਸਿੱਖਿਆ, ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਤੋਂ ਬਿਨਾਂ ਕਿਸੇ ਨੇ ਸਰੂਪ ਰੂਪ ਦੀ ਪ੍ਰਾਪਤੀ ਦੀ ਸਮਝ ਨਹੀਂ ਪਾਈ ਹੈ। ਸਤਿਗੁਰੂ ਜੀ ਦੇ ਬਖਸ਼ੇ ਹੋਏ ਅੰਮ੍ਰਿਤ ਨਾਮ ਦੇ ਜਪ ਤੋਂ ਬਿਨਾਂ ਕਿਸੇ ਨੇ ਵੀ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਸਮਝ ਨਹੀਂ ਪਾਈ ਹੈ। ਮਹਾਰਾਜ, ਪਦਾਰਥਾਂ ਨੂੰ ਖਾਣ ਵਾਲਾ ਵੀ ਸੁਖੀ ਨਹੀਂ, ਭੋਗਾਂ ਨੂੰ ਭੋਗਣ ਵਾਲਾ ਵੀ ਸੁਖੀ ਨਹੀਂ, ਫਿਰ ਸੁਖੀ ਕੌਣ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜਾ ਪੂਰੇ ਸਤਿਗੁਰੂ ਜੀ ਤੋਂ ਪ੍ਰਾਪਤ ਹੋਏ ਅੰਮ੍ਰਿਤ ਨਾਮ ਨੂੰ, ਗੁਰਮੰਤਰ ਵਾਹਿਗੁਰੂ ਤੇ ਮੂਲ ਮੰਤਰ ਨੂੰ ਜਪਦਾ ਹੈ, ਉਹ ਅਨੰਤ ਕਾਲ ਵਾਸਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਸੁੱਖ ਨੂੰ ਪਾਉਂਦਾ ਹੈ।
1: ਕਿਰਪਾ ਕਰੇ
0: ਰਜਾਈ, ਤੇ ਮਹਾਰਾਜ ਸਤਿਗੁਰੂ ਜੀ ਤੋਂ ਨਾਮ ਪ੍ਰਾਪਤ ਕਰਕੇ ਜਪਦਾ ਕੌਣ ਹੈ? ਹਜ਼ੂਰ ਫਰਮਾਉਂਦੇ ਨੇ, ਜਿਸ ਦੇ ਉੱਪਰ ਰਜਾਈ ਰਜ਼ਾ ਦੇ ਕਰਨੇ ਵਾਲੇ ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਨਾ, ਉਹਨਾਂ ਨੂੰ ਪੂਰਿਆਂ ਸਤਿਗੁਰਾਂ ਦੇ ਮਿਲਾਪ ਦੁਆਰਾ ਅੰਮ੍ਰਿਤ ਨਾਮ ਮਿਲਦਾ ਹੈ। ਤੇ ਜਿਹੜੇ ਅੰਮ੍ਰਿਤ ਨਾਮ ਲੈ ਕਰਕੇ ਜਪਦੇ ਨੇ ਅਨੰਤ ਕਾਲ ਤੱਕ ਸੁਖੀ ਉਹੀ ਉਹੀ ਹੁੰਦੇ ਨੇ। ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ ਪੂਰੇ ਅਕਾਲ ਪੁਰਖ ਜੀ ਦੀ, ਉਹ ਫਿਰ ਦੰਬੀਆਂ ਦੇ ਪਖੰਡੀਆਂ ਦੇ ਡੇਰਿਆਂ ਤੇ, ਦੇਹ ਧਾਰਿਆਂ ਦੇ ਡੇਰਿਆਂ ਤੇ ਰੁਲਦੇ ਆਪਣੀਆਂ ਪਤਾਂ ਖਰਾਬ ਕਰਦੇ ਫਿਰਦੇ ਨੇ। ਭਾਈ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਕਰਮ ਬਖਸ਼ੀ ਨਦਰ ਸਵੱਲੀ ਹੁੰਦੀ ਏ, ਉਹਨਾਂ ਨੂੰ ਸਤਿਗੁਰੂ ਜੀ ਮਿਲਦੇ ਨੇ, ਉਹ ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਤੇ ਲੋਕ ਪਰਲੋਕ ਦੇ ਅੰਦਰ ਸੁਖੀ ਹੁੰਦੇ ਹਨ। ਜੀਓ
1: ਕਿਰਪਾ ਕਰੇ ਰਜਾਈ,
0: ਜਿਸ ਦੇ ਉੱਪਰ ਰਜਾ ਦੇ ਕਰਨੇ ਵਾਲੇ ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਹਨ, ਉਹੀ ਉਹ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਨਾਮ ਨੂੰ ਜਪਦੇ ਹਨ। ਜੀਓ
1: ਮਹੱਲਾ ਪਹਿਲਾ,
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀਆਂ ਦੇ ਬਚਨ ਨੇ ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ, ਏਮਨਾਬਾਦ ਵਿੱਚ ਬਚਨ ਕੀਤਾ ਸੀ ਨਾ, ਹੇ ਭਾਈ ਲਾਲੋ ਦੁਨੀਆਂ ਦੇ ਲੋਕਾਂ ਨੂੰ ਸ਼ਰਮ ਨਹੀਂ ਰਹੀ, ਸ਼ਰਮ ਵੀ ਚੱਕੀ ਗਈ ਹੈ, ਇਸੇ ਪ੍ਰਕਾਰ ਲੋਕਾਂ ਨੇ ਧਰਮ ਨਹੀਂ ਪਾਲਿਆ, ਧਰਮ ਵੀ ਲੋਕਾਂ ਦਾ ਜਾਂਦਾ ਰਿਹਾ, ਇਹ ਸ਼ਰਮ ਤੇ ਧਰਮ ਦੋਵੇਂ ਛਪ ਖਲੋਤੇ ਨੇ, ਦੁਨੀਆਂ ਦੇ ਅੰਦਰ ਕੇਵਲ ਤਾਂ ਕੇਵਲ ਕੂੜ, ਕੇਵਲ ਤਾਂ ਕੇਵਲ ਝੂਠ ਪ੍ਰਧਾਨ ਹੋਇਆ ਫਿਰਦਾ। ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀਆਂ ਦੇ ਬਚਨਾਂ ਦਾ ਸਤ ਪ੍ਰਤੱਖ ਤੱਕਦੇ ਆ, ਸੱਚਮੁੱਚ ਹੀ ਲੋਕ ਬੇਸ਼ਰਮ ਨਾ ਸਮਝ ਹੋ ਰਹੇ ਨੇ, ਧਰਮ ਤੋਂ ਹੀਣੇ ਹੋ ਰਹੇ ਨੇ। ਪਰ ਮਹਾਰਾਜ ਇਹ ਸ਼ਰਮ ਤੇ ਧਰਮ ਕਿਸੇ ਦਾ ਰਹਿੰਦਾ ਵੀ ਹੈ? ਜੇ ਰਹਿੰਦਾ ਤੇ ਕਿਸ ਦਾ ਰਹਿੰਦਾ? ਮਹਾਰਾਜ ਕਿਰਪਾ ਕਰਕੇ ਦੱਸੋ ਤਾਂ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਧਰਮ ਧਰਮ ਦੋਇ ਨਾਨਕਾ।
0: ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਵਿਕਾਰਾਂ ਵੱਲੋਂ ਸ਼ਰਮ ਉਸ ਨੂੰ ਰਹਿੰਦੀ ਏ, ਸਵੈ ਧਰਮ ਨੂੰ ਧਾਰਨ ਕਰਨਾ ਇਹ ਧਰਮ ਵੀ ਉਹਨਾਂ ਦਾ ਸਾਬਤ ਰਹਿੰਦਾ ਹੈ। ਜਿਨ੍ਹਾਂ ਦੀ ਬੁੱਧੀ ਰੂਪੀ ਪੱਲੇ ਦੇ ਅੰਦਰ ਪੂਰਿਆ ਸਤਿਗੁਰਾਂ ਨੇ ਨਾਮ ਧਨ ਪਾਇਆ ਹੋਵੇ, ਸਿੱਖੀ ਬਖਸ਼ੀ ਹੋਵੇ, ਸਿੱਖ ਨੂੰ ਇਸ ਪ੍ਰਕਾਰ ਸ਼ਰਮ ਹੁੰਦੀ ਹੈ, ਜੇ ਮੈਂ ਬੁਰਾ ਕਰਮ ਕੀਤਾ, ਜੇ ਮੈਂ ਮੰਦ ਕਰਮ ਕੀਤਾ, ਜੇ ਮੈਂ ਠੇਕੇ ਇਤਿਆਦਿ ਕਿਤੇ ਖਲੋਤਾ ਦੇਖਿਆ ਗਿਆ ਤੇ ਲੋਕੀ ਮੈਨੂੰ ਕਹਿਣਗੇ ਉਹ ਗੁਰੂ ਕਿਹਾ ਸਿੱਖਾ, ਤੈਨੂੰ ਸ਼ਰਮ ਨਹੀਂ ਆਉਂਦੀ? ਸਿੱਖ ਸਦਵਾਉਂਦਾ ਮੁੱਖ ਤੇ ਦਾੜਾ ਸਾਬਤ, ਸਿਰ ਤੇਰੇ ਦਸਤਾਰ ਤੇ ਠੇਕੇ ਤੇ ਖੜਾ। ਜੇ ਮੰਦ ਕਰਮ ਕਰਾਂ ਤੇ ਲੋਕ ਕਹਿਣਗੇ ਤੂੰ ਵੇਸਵਾ ਦੁਆਰੇ ਤੁਰਿਆ ਫਿਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸ਼ਰਮ ਵੀ ਉਹਨਾਂ ਦੀ ਰਹਿੰਦੀ ਹੈ। ਲੱਜਾ ਵੀ ਉਹਨਾਂ ਦੀ ਰਹਿੰਦੀ ਜਿਨ੍ਹਾਂ ਨੇ ਸਿੱਖੀ ਨੂੰ ਧਾਰਨ ਕੀਤਾ। ਧਰਮ ਤੇ ਸਰਮ ਦੇ ਨਾਲ ਧਰਮ, ਇਹ ਦੋਵੇਂ ਗੁਣ ਉਹਨਾਂ ਦੇ ਰਹਿੰਦੇ ਨੇ ਜੇ ਧਨ ਪੱਲੇ ਪਾਏ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਅੰਮ੍ਰਿਤ ਨਾਮ ਲੈ ਕਰਕੇ ਬੁੱਧੀ ਰੂਪੀ ਪੱਲੇ ਦੇ ਵਿੱਚ ਪਾ ਰੱਖਿਆ, ਜਿਹੜੇ ਨਾਮ ਦੇ ਰਸੀਏ ਨੇ, ਨਾਮ ਜਪਦੇ ਨੇ, ਭਾਈ ਧਰਮ ਵੀ ਉਹਨਾਂ ਦਾ ਰਹਿੰਦਾ। ਉਹਨਾਂ ਨੂੰ ਚਰਖੜੀਆਂ ਤੇ ਚਾੜ ਦਿੱਤਾ ਜਾਵੇ, ਬੰਦ ਬੰਦ ਕੱਟ ਦਿੱਤਾ ਜਾਵੇ, ਗੱਡੀਆਂ ਹੇਠਾਂ ਲਤਾੜ ਦਿੱਤਾ ਜਾਵੇ, ਜਿਉਂਦਿਆਂ ਨੂੰ ਜੰਡਾ ਨਾਲ ਬੰਨ ਕੇ ਸਾੜ ਦਿੱਤਾ ਜਾਵੇ, ਭੱਠੀਆਂ ਹੇਠਾਂ ਝੋਕਿਆ ਜਾਵੇ, ਸੀਸ ਧੜਾ ਤੋਂ ਅਲੱਗ ਕੀਤੇ ਜਾਣ, ਬੰਦ ਬੰਦ ਕੱਟ ਦਿੱਤਾ ਜਾਵੇ, ਦੇਗਾਂ 'ਚ ਪਾ ਕੇ ਉਬਾਲਿਆ ਜਾਵੇ, ਤਵੀਆਂ 'ਤੇ ਭੁੰਨ ਦਿੱਤਾ ਜਾਵੇ, ਤਾਂ ਵੀ ਤਿੰਨਾਂ ਦੇ ਪਾਸੋਂ ਧਰਮ ਨਹੀਂ ਖੋਇਆ ਜਾ ਸਕਦਾ। ਉਹ ਧਰਮ ਨੂੰ ਨਹੀਂ ਛੱਡਦੇ, ਪ੍ਰਾਣ ਤੇ ਛੱਡ ਦੇਣ, ਸਰੀਰ ਤਾਂ ਛੱਡ ਦੇਣ, ਪਰ ਤਾਂ ਵੀ ਧਰਮ ਦਾ ਪੱਲਾ ਨਹੀਂ ਛੱਡਦੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਵਿਕਾਰਾਂ ਵੱਲੋਂ ਲੱਜਾ ਸ਼ਰਮ ਨੂੰ ਵੀ ਉਹਨਾਂ ਨੇ ਧਾਰਨ ਕੀਤਾ ਹੈ। ਇਸ ਪ੍ਰਕਾਰ ਸ਼ਰਮ ਤੇ ਧਰਮ ਇਹ ਦੋਵੇਂ ਉਹਨਾਂ ਦੇ ਹੀ ਸਾਬਤ ਰਹਿੰਦੇ ਨਿਭਦੇ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਰੂਪੀ ਧਨ ਨੂੰ ਬੁੱਧੀ ਰੂਪੀ, ਹਿਰਦੇ ਰੂਪੀ, ਅੰਤਹਕਰਨ ਰੂਪੀ ਪੱਲੇ ਦੇ ਵਿੱਚ ਪਾਇਆ ਹੈ।
1: ਸੋ ਧਨ ਮਿੱਤਰ ਨਾ ਕਾਂਡੀਐ।
0: ਮਹਾਰਾਜ ਆਪ ਜੀ ਨਾਮ ਨੂੰ ਹੀ ਧਨ ਕਹਿੰਦੇ ਹੋ, ਦੁਨਿਆਵੀ ਧਨ ਵੀ ਤੇ ਹੈ ਨਾ। ਜਿਹੜੇ ਧਨ ਜੋੜਦੇ ਨੇ, ਬਹੁਤਾ ਕਮਾਉਂਦੇ ਨੇ, ਉਹਨਾਂ ਦਾ ਬਹੁਤਾ ਮਾਣ ਹੁੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਜਿਹੜਾ ਦੁਨਿਆਵੀ ਧਨ ਹੈ ਨਾ, ਇਹ ਬੰਦਗੀ ਕੀਤੇ ਤੋਂ ਬਿਨਾਂ ਕਿਸੇ ਦਾ ਸਫਲਾ ਨਹੀਂ, ਤੇ ਅੰਤਕਾਲ ਕਿਸੇ ਦਾ ਮਿੱਤਰ ਨਾ ਕਾਂਡੀਐ। ਕਾਂਡੀਐ ਦਾ ਅਰਥ ਹੈ ਕਹਿਆ ਜਾਂਦਾ, ਅੰਤ ਸਮੇਂ ਇਹ ਧਨ ਕਿਸੇ ਦਾ ਮਿੱਤਰ ਨਹੀਂ ਕਹਿਆ ਜਾਂਦਾ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, ਤੇ ਸੰਬੰਧੀ ਸਭ ਤੋਂ ਪਹਿਲਾਂ ਧਨ ਹੀ ਸਾਂਭਦੇ ਨੇ, ਪੋਤਾ ਕਰਕੇ ਪਹਿਲਾਂ ਸਾਧ ਸੰਗਤ ਜੀ ਜੇਬਾਂ ਹੀ ਫੋਲਦੇ ਨੇ, ਬਾਪੂ ਦੀ ਜੇਬ ਵਿੱਚ ਕੁਛ ਹੈਗਾ ਤੇ ਨਹੀਂ। ਜੇ ਪਿਓ ਚੜ੍ਹਾਈ ਕਰ ਜਾਵੇ ਤੇ ਜਿਹੜੇ ਪੁੱਤ ਨੇ ਪਹਿਲਾਂ ਹੱਥ 'ਚੋਂ ਆ ਕੇ ਕੜਾ ਲਾਉਂਦੇ ਨੇ, ਆ ਕੇ ਮੁੰਦਰੀਆਂ ਲਾਉਂਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਤੱਕਿਆ, ਇੱਕ ਸ਼ਾਹੂਕਾਰ ਹੈ, ਬਹੁਤ ਵੱਡਾ ਸ਼ਾਹੂਕਾਰ ਹੈ। ਉਸ ਸਮੇਂ ਦਾ ਰਿਵਾਜ ਸੀ, ਜਿਵੇਂ ਅੱਜ ਵੀ ਗਲ ਦੇ ਵਿੱਚ ਸੋਨੇ ਦੀ ਚੇਨ ਇਤਿਆਦਿਕ ਪਾਈ ਜਾਂਦੀ ਹੈ ਨਾ, ਜੰਜੀਰੀਆਂ ਸੋਨੇ ਦੀਆਂ ਬਣਾ ਕੇ ਪਾਈਆਂ ਜਾਂਦੀਆਂ ਨੇ ਨਾ, ਉਹ ਵੀ ਰਿਵਾਜ ਸੀ, ਮੋਟੀ ਜੰਜੀਰ ਬਣਾ ਕੇ ਸੋਨੇ ਦੀ ਤੇ ਲੱਕ ਦੇ ਨਾਲ, ਜਿੱਥੇ ਤੜਾਗੀ, ਜਿੱਥੇ ਲੰਗੋਟੀ, ਜਿੱਥੇ ਧੋਤੀ ਬੰਨੀ ਦੀ ਹੈ ਨਾ, ਇੱਥੇ ਲੱਕ ਦੇ ਨਾਲ ਕਮਰ ਦੇ ਦੁਆਲੇ ਲਪੇਟਿਆ ਕਰਦੇ ਸਨ। ਅਮੀਰੀ ਦੀ ਸੂਚਕ ਹੁੰਦੀ ਸੀ ਬੜਾ ਅਮੀਰ ਹੈ ਜਿਸਨੇ ਸੋਨੇ ਦੀ ਜੰਜੀਰ ਲੱਕ ਦੇ ਨਾਲ ਲਪੇਟੀ ਹੋਈ ਹੈ। ਸਾਧ ਸੰਗਤ ਜੀ ਨਾਮ ਜਪਿਆ ਨਾ, ਤੇ ਸ਼ਾਹੂਕਾਰ ਜਦੋਂ ਚੜ੍ਹਾਈ ਕਰ ਗਿਆ ਨਾ, ਤੇ ਸ਼ਾਹੂਕਾਰ ਦੇ ਬੇਟੇ ਨੇ ਸਭ ਤੋਂ ਪਹਿਲਾਂ ਲੱਕ ਦੇ ਨਾਲ ਉਹ ਚੈਨ ਸੋਨੇ ਦੀ ਖੋਲ੍ਹੀ ਏ। ਇਸ ਸਮੇਂ ਇਸ ਕੌਤਕ ਨੂੰ ਦੇਖ ਕਰਕੇ ਆਪ ਜੀ ਬਚਨ ਕਰਨਾ ਕਰਦੇ ਨੇ, ਕਬੀਰ ਕੌਡੀ ਕੌਡੀ ਜੋਰ ਕੈ ਜੋਰ।

0: ਪਾਈ ਇਸ ਧਨ ਨੂੰ ਵੀ ਧਨ ਧਨ ਹੀ ਕਹਿਣਾ ਬਣਦਾ ਹੈ। ਜਿਸ ਧਨ ਦਾ ਸਾਰਾ ਜਗਤ ਗੁਲਾਮ ਹੋਇਆ ਫਿਰਦਾ ਤੇ ਜਿਸ ਦੇ ਕੋਲ ਹੋਵੇ ਜਾ ਕੇ ਤੇ ਇਸ ਨੂੰ ਸਨਮਾਨ ਕਰਦੇ ਮੱਥੇ ਟੇਕਦੇ ਸੀਸ ਝੁਕਾਉਂਦੇ ਨੇ, ਇਹ ਧਨ ਦੁਨੀਆਂ ਦੇ ਅੰਦਰ ਮੱਥੇ ਵੀ ਟਿਕਾ ਦਿੰਦਾ ਵਕਤੀ ਤੌਰ ਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਮੰਨਿਆ ਜਾਂਦਾ ਜਿਸ ਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਜਿਹਦੇ ਕੋਲ ਧਨ ਹੈ ਨਾ ਖਾਣ ਪੀਣ ਜੋਗਾ ਖੁੱਲਾ, ਉਹ ਕਮਲਾ ਮੂਰਖ ਸ਼ਦਾਈ ਪਾਗਲ ਵੀ ਹੋਵੇ ਤੇ ਸਿਆਣਾ ਹੀ ਸਮਝਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੁਨੀਆਂ ਦੀ ਰੀਤੀ ਤੇ ਹੈ, ਧਨ ਵਾਲੇ ਧਨਾੜ ਨੂੰ ਸਿਆਣਾ ਸਮਝਿਆ ਜਾਂਦਾ ਹੈ। ਮਹਾਰਾਜ ਗੁਰਮਤ ਦਾ ਨਜ਼ਰੀਆ ਕੀ ਹੈ? ਜਿਹੜਾ ਨਾਮ ਤੋਂ ਤੇ ਹੀਣਾ ਹੋਵੇ ਤੇ ਦੁਨੀਆ ਵੀ ਧਨ ਇਕੱਠਾ ਕਰਦਾ ਹੋਵੇ। ਗੁਰਮਤ ਦਾ ਤਿਸ ਦੇ ਪਰਥਾ ਇਹ ਕੀ ਨਿਰਣਾ ਹੈ ਜੀ? ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ, ਹਜ਼ੂਰ ਫਰਮਾਉਂਦੇ ਨੇ ਭਾਈ ਦੁਨੀ ਸਹੇੜੀ ਹੈ, ਦੁਨੀਆਂ ਦੇ ਅੰਦਰ ਧਨ ਨੂੰ ਇਕੱਠਾ ਕਰਨ ਵਾਸਤੇ ਬਹੁਤ ਦੁੱਖ ਦਾਈ ਕਰਮ ਕੀਤੇ ਜਾਂਦੇ ਨੇ। ਦੂਜਿਆਂ ਨੂੰ ਦੁੱਖ ਦਿੱਤਾ ਜਾਂਦਾ ਹੈ, ਦੂਸਰਿਆਂ ਦਾ ਹੱਕ ਮਾਰਿਆ ਜਾਂਦਾ ਹੈ, ਮਲਕ ਭਾਗੋ ਵਾਂਗੂ ਗਰੀਬਾਂ ਦਾ ਖੂਨ ਜਿਹੜਾ ਉਹ ਚੂਸਿਆ ਜਾਂਦਾ ਹੈ ਵਾਅਦੇ ਕਰਕੇ ਰਾਜੇ। ਇਸੇ ਪ੍ਰਕਾਰ ਬੌਸ ਲੋਕ ਜਿਹੜੇ ਨੇ ਮੁੱਕਰ ਜਾਂਦੇ ਨੇ ਜੀ, ਇਸ ਵਾਰ ਬਹੁਤਾ ਬੋਨਸ ਦੇਵਾਂਗੇ ਤੇ ਬੋਨਸ ਦੇਣ ਵਾਲੇ ਫਿਰ ਮੁੱਕਰ ਜਾਂਦੇ ਨੇ ਜੀ, ਇਸ ਵਾਰ ਕੰਪਨੀ ਨੂੰ ਘਾਟਾ ਪੈ ਗਿਆ ਅਗਲੀ ਵਾਰ ਦੇਵਾਂਗੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਦੁਨੀਆਂ ਦੇ ਅੰਦਰ ਧਨ ਨੂੰ ਇਕੱਤਰ ਕਰਨ ਵਾਸਤੇ ਲੋਕ ਬੜੇ ਇਸ ਪ੍ਰਕਾਰ ਦੁਖਦਾਈ ਕਰਮਾਂ ਨੂੰ ਕਰਦੇ ਹਨ। ਇਹ ਜਿਹੜਾ ਧਨ ਹੈ ਪਾਪ ਕਰਮ ਕਰਕੇ ਕਮਾਇਆ ਹੋਇਆ ਰਹਿੰਦਾ ਨਹੀਂ, ਚੱਲਿਆ ਜਾਂਦਾ ਹੈ, ਤੇ ਜਿਸ ਵੇਲੇ ਇਹ ਧਨ ਫਿਰ ਚੱਲਿਆ ਜਾਂਦਾ ਤਾਂ ਵੀ ਦੁੱਖ ਲੱਗਦਾ ਹੈ। ਕਮਾਉਣ ਵਾਸਤੇ ਲੋਕ ਬੜੇ ਦੁਖਦਾਈ ਕਰਮਾਂ ਨੂੰ ਕਰਦੇ ਨੇ, ਇਸੇ ਪ੍ਰਕਾਰ ਬੜੇ ਦੁੱਖ ਸਹਾਰ ਕਰਕੇ ਦੇਸੋ ਪਰਦੇਸ ਜਾ ਕਰਕੇ ਧਨ ਕਮਾਉਣਾ ਪੈਂਦਾ, ਸੰਬੰਧੀਆਂ ਤੋਂ ਮਾਤਾ ਪਿਤਾ ਭੈਣਾਂ ਭਰਾਵਾਂ ਜੀਵਨ ਸਾਥੀ ਬੱਚਿਆਂ ਤੋਂ ਦੂਰ ਹੋਣਾ ਪੈਂਦਾ, ਫਿਰ ਵਿਛੋੜੇ ਦਾ ਦੁੱਖ ਝੱਲਦੇ ਨੇ ਨਾ, ਦੁੱਖ ਵਿਛੋੜਾ। ਭਾਈ ਇਸ ਪ੍ਰਕਾਰ ਦੁੱਖ ਝੱਲ ਕਰਕੇ ਇਸ ਧਨ ਨੂੰ ਕਮਾਇਆ ਜਾਂਦਾ, ਫਿਰ ਦੂਸਰਿਆਂ ਨੂੰ ਦੁਖੀ ਕਰਕੇ ਦੂਸਰਿਆਂ ਨੂੰ ਕੋਹ ਕੇ ਦੂਸਰਿਆਂ ਨੂੰ ਮਾਰ ਕੇ। ਸਾਧ ਸੰਗਤ ਜੀ ਅੱਜ ਕੱਲ੍ਹ ਬੜਾ ਇਸ ਪ੍ਰਕਾਰ ਚੱਲਣ ਚੱਲਿਆ ਨਾ, ਨਸ਼ੇੜੀ ਲੋਕ ਕਿਸੇ ਮਾਈ ਦੀਆਂ ਵਾਲੀਆਂ ਲਾਉਣ ਵੇਲੇ ਕੰਨ ਵੀ ਤੋੜ ਕੇ ਲੈ ਜਾਂਦੇ ਨੇ, ਕਿਸੇ ਕੋਲ ਧਨ ਵੇਖਣ ਜਾਨੋ ਮਾਰ ਦਿੰਦੇ ਨੇ। 1947 ਵਿੱਚ ਜਦੋਂ ਪੰਜਾਬ ਵੰਡਿਆ ਗਿਆ ਨਾ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸੋਨੇ ਦੇ ਕੜੇ ਪਾਏ ਸਨ ਨਾ, ਹੁਣ ਹੱਥ 'ਚੋਂ ਕੜਾ ਲਾਉਣਾ ਖੋਹ ਕੇ ਘੁਲ ਕੇ ਔਖਾ ਹੈ, ਤੇ ਸ਼ਸਤਰ ਦਾ ਵਾਰ ਕਰਕੇ ਗੋਟੀ ਵੱਢ ਦਿੱਤੇ, ਨਾ ਲੜਨਾ ਪਵੇ ਨਾ ਘੁਲਣਾ ਪਵੇ, ਗੁੱਟ ਵੱਢ ਦਿੱਤੇ ਤੇ ਸੋਨੇ ਦੇ ਕੜੇ ਖੋਹ ਲਏ। ਇਸ ਪ੍ਰਕਾਰ ਦੂਸਰਿਆਂ ਨੂੰ ਦੁੱਖ ਦੇਣੇ, ਗੁੱਟ ਵੱਢ ਦੇਣੇ, ਕੰਨ ਤੋੜ ਦੇਣੇ, ਜਾਨੋਂ ਮਾਰ ਦੇਣਾ, ਦੂਸਰਿਆਂ ਨੂੰ ਦੁੱਖ ਦੇ ਕਰਕੇ ਧਨ ਦੁਖਦਾਈ ਕਰਮਾਂ ਨੂੰ ਕਰਕੇ ਜਿਹੜੇ ਲੋਕ ਨੇ ਪਾਪੀ ਜੀਵ ਇਕੱਤਰ ਕਰਦੇ ਨੇ। ਦੁਖੀ ਦੁਨੀ ਸਹੇੜੀ ਹੈ, ਇਸ ਪ੍ਰਕਾਰ ਭਾਈ ਦੁਖਦਾਈ ਕਰਮਾਂ ਨੂੰ ਕਰਕੇ ਲੋਕ ਜਿਹੜੇ ਨੇ ਧਨ ਨੂੰ ਇਕੱਠਾ ਕਰਦੇ ਨੇ ਪਾਪ ਕਰਮ ਕਰਕੇ, ਪਹਿਲਾਂ ਤਾਂ ਬੜਾ ਦੁੱਖ ਝੱਲਦੇ ਨੇ, ਇਸ ਪ੍ਰਕਾਰ ਦੁਸ਼ਤਰ ਕਰਮਾਂ ਨੂੰ ਕਰਦੇ ਨੇ ਧਨ ਨੂੰ ਕਮਾਉਣ ਵੇਲੇ, ਅਤੇ ਜੇ ਧਨ ਚੱਲਿਆ ਜਾਵੇ ਜਾਏ ਤਾਂ ਲੱਗਾ ਹੈ ਦੁੱਖ, ਫਿਰ ਬੜਾ ਦੁੱਖ ਲੱਗਦਾ ਹੈ, ਫਿਰ ਬੜਾ ਸਦਮਾ ਲੱਗਦਾ, ਫਿਰ ਨਹੀਂ ਸਹਾਰਿਆ ਜਾਂਦਾ ਜੀ ਮੇਰਾ ਧਨ ਚੱਲਿਆ ਗਿਆ। ਸਾਧ ਸੰਗਤ ਜੀ ਥੋੜ੍ਹੇ ਸਾਲ ਪਹਿਲਾਂ ਸ਼ੇਅਰ ਮਾਰਕੀਟ ਬੜੀ ਡਾਊਨ ਗਈ ਨਾ, ਅਮੈਰੀਕਾ ਦੇ ਵਿੱਚ ਜਿਹੜੇ ਅਰਬਾਂਪਤੀ ਲੋਕ ਸਨ ਉਹਨਾਂ ਨੇ ਜਾਣਿਆ ਸ਼ੇਅਰ ਮਾਰਕੀਟ ਡਾਊਨ ਹੋ ਗਈ, ਘਾਟਾ ਪੈ ਗਿਆ, ਅਤੇ ਵੱਡੇ ਵੱਡੇ ਧਨਾੜ ਫਾਹਾ ਲੈ ਕਰਕੇ ਮਰ ਗਏ। ਜਾਏ ਤਾਂ ਲੱਗਾ ਹੈ ਦੁੱਖ, ਕਹਿੰਦੇ ਚਮੜੀ ਤਾਂ ਜਾਵੇ ਪਰ ਦਮੜੀ ਨਾ ਜਾਵੇ, ਜਾਨ ਭਾਵੇਂ ਚਲੀ ਜਾਵੇ ਦਮੜੀ ਰੁਪਈਆ ਨਾ ਜਾਵੇ, ਅਤੇ ਜਦੋਂ ਚੱਲਿਆ ਜਾਵੇ ਧਨ ਸਾਧ ਸੰਗਤ ਜੀ ਬੜੇ ਦੁਖੀ ਹੁੰਦੇ ਨੇ। ਕਿੰਨਿਆਂ ਦਾ ਧਨ ਚੱਲਿਆ ਜਾਂਦਾ ਹੌਕੇ ਦੇ ਨਾਲ ਸਦਮੇ ਦੇ ਨਾਲ ਹੀ ਮਰ ਜਾਂਦੇ ਨੇ ਜੀ ਮੇਰਾ ਧਨ ਚੱਲਿਆ ਗਿਆ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਪਹਿਲਾਂ ਤੇ ਪਾਪੀ ਲੋਕ ਪਾਪ ਕਰਮਾਂ ਨੂੰ ਕਰਕੇ ਇਕੱਤਰ ਕਰਦੇ ਨੇ ਧਨ ਨੂੰ, ਜੇ ਚੱਲਿਆ ਜਾਵੇ ਫਿਰ ਮਨ ਨੂੰ ਬੜਾ ਸਦਮਾ ਬੜਾ ਦੁੱਖ ਲੱਗਦਾ ਹੈ ਜੀ।
1: ਨਾਨਕ ਸੱਚੇ ਨਾਮ ਬਿਨ
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੇ ਕੋਈ ਬਹੁਤ ਧਨ ਇਕੱਠਾ ਕਰ ਲਵੇ ਤੇ ਧਨ ਦੀ ਭੁੱਖ ਚਲੀ ਜਾਂਦੀ ਏ, ਕੀ ਤਾਂ ਰੱਜ ਆ ਜਾਂਦਾ? ਸਤਿਗੁਰੂ ਜੀ ਬਚਨ ਕਰਦੇ ਨੇ ਨਹੀਂ ਭਾਈ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾਂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਨਿਸ਼ਚੇ ਦੇ ਸਹਿਤ ਜਾਣ ਲਵੋ, ਸੱਚੇ ਪਰਮੇਸ਼ਰ ਨਾਮੀ ਜੀ ਦੇ ਨਾਮ ਨੂੰ ਜਪੇ ਤੋਂ ਬਿਨਾਂ
1: ਭੁੱਖ
0: ਕਿਸੇ ਦੀ ਵੀ ਨਹੀਂ ਲੱਥਦੀ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਸਾਧ ਸੰਗਤ ਜੀ ਭਾਈ ਲਾਲੋ ਜੀ ਕਿੱਲੇ ਘੜਦੇ ਨੇ, ਲੱਕੜ ਦਾ ਕੰਮ ਕਰਦੇ ਨੇ, ਤੇ ਲੱਕੜ ਦਾ ਕੰਮ ਕਰਕੇ ਧਰਮ ਦੀ ਕਿਰਤ ਕਰਦੇ ਨੇ, ਦਸਾਂ ਨੋਹਾਂ ਦੀ ਕਿਰਤ ਕਰਦੇ ਨੇ। ਕਿਰਤ ਦੇ ਨਾਲ ਜੋ ਧਨ ਪ੍ਰਾਪਤ ਹੁੰਦਾ ਕੋਦਰੇ ਦਾ ਸੁੱਕਾ ਪ੍ਰਸ਼ਾਦਾ ਛੱਕ ਕੇ ਵੀ ਆਤਮਿਕ ਆਨੰਦ ਦੇ ਵਿੱਚ ਜੁੜੇ ਰਹਿੰਦੇ ਨੇ ਤੇ ਜੀਵਨ ਮੁਕਤੀ ਦੇ ਆਨੰਦ ਨੂੰ ਮਾਣਦੇ ਨੇ, ਕਿਉਂਕਿ ਨਾਮ ਪੱਲੇ ਹੈ। ਦੂਸਰੇ ਪਾਸੇ ਹੈ ਮਲਕ ਭਾਗੂ, ਧਨ ਤੇ ਬੜਾ ਇਕੱਠਾ ਕਰ ਲਿਆ ਪਰ ਮਨ ਨੂੰ ਪਲ ਭਰਦੀ ਵੀ ਸ਼ਾਂਤੀ ਨਹੀਂ, ਮਨ ਨੂੰ ਸੁੱਖ ਨਹੀਂ, ਕਿਉਂਕਿ ਨਾਮ ਪੱਲੇ ਨਹੀਂ। ਅੱਜ ਵੀ ਐਵੇਂ ਪ੍ਰਤੱਖ ਦੇਖਿਆ ਜਾਂਦਾ, ਜਿਹੜੇ ਤੇ ਨਾਮ ਦੇ ਰਸੀਏ ਨੇ ਧਰਮ ਦੀ ਕਿਰਤ ਕਰਦਿਆਂ ਪ੍ਰਸੰਨ ਨੇ, ਕਹਿੰਦੇ ਜੀ ਜਥਾ ਲਾਭ ਤਥਾ ਸੰਤੁਸ਼ਟ। ਜਿੰਨਾ ਪਰਮੇਸ਼ਰ ਜੀ ਨੇ ਪਰਾਰਬਦ ਅਨੁਸਾਰ ਦੇ ਦਿੱਤਾ ਨਾ, ਉਹ ਸਾਧ ਸੰਗਤ ਜੀ ਥੋੜਾ ਖਾ ਕੇ ਥੋੜਾ ਸੌਂ ਕੇ ਸੰਜਮ ਦੇ ਨਾਲ ਜਿਉਂਦਿਆਂ ਹੋਇਆ ਸਦਾ ਚੜ੍ਹਦੀ ਕਲਾ ਚ ਰਹਿੰਦੇ ਨੇ। ਪੁੱਛੋ ਹਾਲ ਕੈਸਾ, ਕਹਿੰਦੇ ਜੀ ਚੜ੍ਹਦੀ ਕਲਾ। ਮਨ ਦੀ ਅਵਸਥਾ ਕੈਸੀ? ਚੜ੍ਹਦੀ ਕਲਾ। ਘਰ ਪਰਿਵਾਰ ਬੱਚਿਆਂ ਦਾ ਕੀ ਹਾਲ? ਚੜ੍ਹਦੀ ਕਲਾ। ਜਿਨ੍ਹਾਂ ਦੇ ਤੇ ਪੱਲੇ ਨਾਮ ਹੈ ਸਦਾ ਮਨ ਤਨ ਕਰਕੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ, ਪਰ ਜਿਨ੍ਹਾਂ ਦੇ ਨਾਮ ਪੱਲੇ ਨਹੀਂ ਉਹਨਾਂ ਦੀ ਭੁੱਖ ਕਦੇ ਉਤਰਦੀ ਹੋਈ ਨਹੀਂ। ਹਜ਼ਾਰਾਂ ਕਮਾ ਲੈਣ, ਲੱਖਾਂ ਕਮਾ ਲੈਣ, ਆਪਣਾ ਘਰੇ ਤੇ ਕਹਿੰਦੇ ਕੋਠੀ ਬਣ ਜਾਵੇ, ਕੋਠੀ ਬਣ ਗਈ ਕਹਿੰਦੇ ਬੰਗਲਾ ਬਣ ਜਾਵੇ, ਬੰਗਲਾ ਬਣ ਗਿਆ ਹੁਣ ਕਹਿੰਦੇ ਤੇ ਖੱਬੇ ਸੱਜੇ ਵਾਲਿਆਂ ਦੇ ਬੰਗਲੇ ਵੀ ਕਿਵੇਂ ਖਰੀਦ ਲਵਾਂ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਭੁੱਖ ਵੱਧਦੀ ਹੈ। ਘਰ ਬਣਾਉਣਾ ਮਾੜਾ ਨਹੀਂ, ਪਰ ਪਾਪ ਦੀ ਕਿਰਤ ਕਰਕੇ, ਪਾਪ ਕਰਮ ਕਰਕੇ ਬਣਾਉਣਾ ਮਾੜਾ ਹੈ। ਕੋਠੀਆਂ ਬੰਗਲੇ ਬਣਾਉਣੇ ਮਾੜੇ ਨਹੀਂ, ਪਰ ਸਾਧ ਸੰਗਤ ਜੀ ਦੂਸਰਿਆਂ ਦੇ ਕੋਲੋਂ ਖੋਹ ਖਿੰਝ ਕੇ ਬਣਾਉਣੇ ਮਾੜੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸੱਚੇ ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ ਕਿਸੇ ਦੇ ਵੀ ਮਨ ਦੀ ਭੁੱਖ ਨਹੀਂ ਲੱਥਦੀ ਹੈ ਜੀਓ।
1: ਭੁੱਖ ਨਾ ਉਤਰਾ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਨੇਤਰਾਂ ਦੇ ਨਾਲ ਦੁਨੀਆਂ ਦੇ ਰੰਗ ਤਪਾਸ਼ੇ ਤੇ ਰੂਪ ਨੂੰ ਦੇਖਣ ਦੀ ਭੁੱਖ ਲੱਗੀ ਰਹਿੰਦੀ, ਇਹ ਵੀ ਨਹੀਂ ਉਤਰਦੀ। ਸਤਿਗੁਰੂ ਜੀ ਬਚਨ ਕਰਦੇ ਨੇ, ਪਰ ਇਸਤਰੀਆਂ ਪਰ ਪੁਰਖਾਂ ਦਾ ਰੂਪ ਦੇਖ ਕਰਕੇ ਤਾਂ ਵੀ ਦੇਖਣ ਦੀ ਜਿਹੜੀ ਭੁੱਖ ਨੇਤਰਾਂ ਦੀ ਨਹੀਂ ਉਤਰਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਲਿਖਦੇ ਹਨ ਨਾ ਜੀ, ਅੱਖੀ ਵੇਖ ਨਾ ਰੱਜੀਆ ਬਹੁ ਰੰਗ ਤਮਾਸ਼ੇ। ਦੁਨੀਆਂ ਦੇ ਬਹੁਤ ਰੰਗ ਤਮਾਸ਼ੇ ਕੌਤਕ ਦੇਖ ਲਏ, ਦੇਸਾਂ ਦੇ ਸੰਤਰਾਂ ਦੀਆਂ ਸੈਲਾਂ ਕਰ ਲਈਆਂ, ਪਹਾੜ ਦੇਖ ਲਏ, ਪਹਾੜਾਂ ਦੇ ਝਰਨੇ ਦੇਖ ਲਏ, ਵਾਟਰਫਾਲ ਦੇਖ ਲਏ, ਜਿੱਥੇ ਜਿੱਥੇ ਜਾਇਆ ਜਾ ਸਕਦਾ ਸੀ ਦੁਨੀਆਂ ਦੇ ਸੱਤ ਅਜੂਬੇ ਦੇਖ ਲਏ, ਪਰ ਦੇਖਣ ਦੀ ਭੁੱਖ ਨਾ ਗਈ, ਅੱਖੀ ਭੁੱਖ ਨਾ ਉਤਰੈ। ਇਸ ਪ੍ਰਕਾਰ ਰੂਪ ਧਨ ਨੂੰ ਦੇਖ ਦੇਖ ਕਰਕੇ ਅੱਖਾਂ ਦੀ ਭੁੱਖ ਨਹੀਂ ਉਤਰੀ।
1: ਦੇਖਾਂ ਤਾਂ ਭੁੱਖ,
0: ਜਾਂ ਦੁਨੀਆਂ ਦੇ ਲੋਕਾਂ ਨੂੰ ਦੇਖਣਾ ਕਰਦੇ ਹਾਂ ਤੇ ਰੰਗ ਤਮਾਸ਼ਿਆਂ ਨੂੰ ਦੇਖ ਕਰਕੇ ਵੀ ਦੇਖਣੇ ਦੀ ਭੁੱਖ ਸਦਾ ਮਨ ਦੇ ਅੰਦਰ ਲੱਗੀ ਹੀ ਰਹਿੰਦੀ ਹੈ।
1: ਰਸ ਸਰੀਰ ਕੇ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਸਰੀਰ ਦੇ ਜਿੰਨੇ ਰਸ ਸਰੀਰ ਨੂੰ ਲੱਗੇ ਨੇ ਨਾ, ਕੰਨਾਂ ਦੇ ਨਾਲ ਗੰਦੇ ਗੀਤ, ਗੰਦੇ ਟੱਪੇ, ਗੰਦੇ ਬੋਲ, ਗੰਦੀਆਂ ਸਿੱਠਣੀਆਂ ਸੁਣਨੇ ਦਾ ਰਸ ਲੱਗਾ ਹੋਇਆ, ਰਸਨਾ ਦੇ ਨਾਲ ਝੂਠ ਬੋਲਣੇ ਦਾ, ਇਸੇ ਪ੍ਰਕਾਰ ਨਿੰਦਿਆ ਚੁਗਲੀ ਕਰਨੇ ਦਾ ਰਸ ਲੱਗਿਆ ਹੋਇਆ, ਇਸੇ ਪ੍ਰਕਾਰ ਜ਼ੁਬਾਨ ਨੂੰ ਨਾ ਖਾਣੇ ਯੋਗ ਭੋਜਨਾਂ ਦੇ ਖਾਣੇ ਦਾ ਰਸ ਲੱਗਿਆ ਹੋਇਆ, ਤਨ ਦੇ ਉੱਪਰ ਬਹੁਤ ਕੀਮਤੀ ਮਹਿੰਗੇ ਫੈਸ਼ਨ ਵਾਲੇ ਕੱਪੜੇ ਤੇ ਡਿਜ਼ਾਈਨਦਾਰ ਗਹਿਣੇ ਪਹਿਨਣ ਦਾ ਰਸ ਲੱਗਿਆ ਹੋਇਆ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਸਰੀਰ ਨੂੰ ਜਿੰਨੇ ਵੀ ਰਸ ਲੱਗੇ ਹੋਏ ਹਨ
1: ਦੁੱਖ,
0: ਇਹ ਸਾਰੇ ਜੀਵ ਨੂੰ ਦੁੱਖ ਰੂਪ ਹੋ ਕਰਕੇ ਹੀ ਲੱਗੇ ਨੇ। ਪੈਸੇ ਖਰਚੇ, ਫੈਸ਼ਨੇਬਲ ਕੱਪੜੇ ਲੈ ਕੇ ਆਏ, ਫੈਸ਼ਨ ਬਦਲ ਗਿਆ, ਦੂਸਰੇ ਨੇ ਦੂਸਰੇ ਕੱਪੜੇ ਪਾਏ, ਫਿਰ ਵੇਖ ਕੇ ਝੂਰਦੇ ਨੇ 10,000 ਦਾ ਸੂਟ ਲਿਆਂਦਾ ਸੀ, ਇਸ ਦਾ ਤੇ ਫੈਸ਼ਨ ਹੀ ਚੱਲਿਆ ਗਿਆ, ਹੁਣ ਕੀ ਕਰੀਏ ਇਸ ਨੂੰ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਦੁਖੀ ਹੀ ਹੁੰਦੇ ਰਹਿੰਦੇ ਨੇ। ਜਿੰਨੇ ਰਸ ਲੱਗੇ ਨੇ, ਜਦੋਂ ਉਹਨਾਂ ਰਸਾਂ ਕਸਾਂ ਦਾ ਲੇਖਾ ਦੇਣਾ ਪੈਂਦਾ ਨਾ, ਪਰਮੇਸ਼ਰ ਜੀ ਦੀ ਦਰਗਾਹ ਤੇ ਲੇਖਾ ਦੇਣਾ ਪੈਂਦਾ, ਪਰਾਏ ਰੂਪ ਧਨ ਨੂੰ ਦੇਖਣ ਵਿੱਚ ਲੱਗੇ ਰਹੇ, ਪਰਮੇਸ਼ਰ ਜੀ ਦੀ ਜੋਤ ਦੇ ਦੀਦਾਰ ਨਹੀਂ ਕੀਤੇ, ਕੰਨਾਂ ਦੇ ਨਾਲ ਨਿੰਦਿਆ ਚੁਗਲੀ ਸੁਣਦੇ ਰਹੇ, ਨਾਮ ਬਾਣੀ ਨੂੰ ਨਹੀਂ ਸੁਣਿਆ, ਰਸਨਾ ਦੇ ਨਾਲ ਝੂਠ ਬੋਲਦੇ ਰਹੇ, ਨਾਮ ਨੂੰ ਨਹੀਂ ਜਪਿਆ, ਫਿਰ ਇਸ ਪ੍ਰਕਾਰ ਜਿੰਨੇ ਝੂਠੇ ਰਸਾਂ ਵਿੱਚ ਜੀਵ ਲੱਗੇ ਰਹਿੰਦੇ ਨੇ ਨਾ, ਉਹਨਾਂ ਦਾ ਲੇਖਾ ਦੇਣਾ ਪੈਂਦਾ, ਫਿਰ ਉਹਨੇ ਬਹੁਤੇ ਦੁੱਖ ਭੋਗਣੇ ਪੈਂਦੇ ਹਨ।
1: ਮਹਲਾ ਪਹਿਲਾ।
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਅੰਧੀ ਕਮੀ ਅੰਧ ਮਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਮਨ ਦਾ ਹਨੇਰਾ, ਮਨ ਦਾ ਅਗਿਆਨ ਕਿਉਂ ਨਹੀਂ ਮਿਟਦਾ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਦੁਨੀਆਂ ਅੰਧੀ ਕੰਮੀ, ਅਗਿਆਨ ਦੇ ਕੰਮਾਂ ਵਿੱਚ ਲੱਗੇ ਨੇ, ਇਸ ਕਰਕੇ ਮਨ ਦੇ ਅੰਦਰ ਅੰਧਕਾਰ ਬਣਿਆ ਹੈ, ਤੇ ਮਨ ਵਿੱਚ ਅਗਿਆਨਤਾ ਦਾ ਹਨੇਰਾ ਹੋਣੇ ਕਰਕੇ ਤਨ ਕਰਕੇ ਵੀ ਅੰਧ ਤਾਈਆਂ ਨੂੰ, ਮੂਰਖ ਤਾਈਆਂ ਨੂੰ, ਮਨਮੁਖ ਤਾਈਆਂ ਨੂੰ ਜੀਵ ਕਮਾਉਂਦੇ ਹਨ। ਮਹਾਰਾਜ ਲੋਕ ਦਾਨ ਵੀ ਤੇ ਕਰਦੇ ਨੇ ਨਾ, ਤੀਰਥਾਂ ਤੇ ਜਾ ਕੇ ਵੀ ਤੇ ਨਹਾਉਂਦੇ ਨੇ ਨਾ, ਉਹਨਾਂ ਦੇ ਨਾਲ ਭਲਾ ਨਹੀਂ ਹੁੰਦਾ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਹੜ ਆ ਜਾਵੇ ਪਾਣੀ ਦਾ, ਰੋੜ ਪੈ ਜਾਵੇ ਉੱਥੇ ਮਿੱਟੀ ਦਾ ਚੱਕੜ ਲਾਈਏ, ਗਾਰਾ ਲਾਈਏ, ਗਿੱਲੀ ਮਿੱਟੀ ਲਾਈਏ ਹੜਦੇ ਪਾਣੀ ਨੂੰ ਰੋਕਣ ਵਾਸਤੇ, ਕਿ ਮਿੱਟੀ ਦਾ ਥੋਬਾ ਲਾ ਕੇ ਚੱਕੜ ਲਾ ਕੇ ਹੜਦੇ ਪਾਣੀ ਨੂੰ ਬੰਨ ਲਾ ਦਈਏ ਤੇ ਕਿਵੇਂ ਲਾਇਆ ਜਾ ਸਕਦਾ ਹੈ? ਪ੍ਰਤੱਖ ਹੜ ਆ ਜਾਵੇ ਤੇ ਪੱਥਰਾਂ ਦੇ ਬੰਨ ਲਾਏ ਹੋਏ ਜਿਹੜੇ ਹੁੰਦੇ ਨੇ ਨਦੀਆਂ ਦੇ ਕਿਨਾਰਿਆਂ ਨੂੰ, ਪਾਣੀ ਉਹ ਪੱਥਰਾਂ ਦੇ ਬੰਨ ਤੋੜ ਕੇ ਬਾਹਰ ਆ ਜਾਂਦਾ ਤੇ ਬੰਨ ਨੂੰ ਤੋੜ ਕੇ ਬਾਹਰ ਆਇਆ ਪਾਣੀ, ਹੜਦਾ ਪਾਣੀ ਚਿੱਕੜ ਦੇ ਨਾਲ, ਗਾਰੇ ਦੇ ਨਾਲ, ਗਾਰੇ ਦੇ ਥੋਬੇ ਗਿੱਲੀ ਮਿੱਟੀ ਨਾਲ ਨਹੀਂ ਰੋਕਿਆ ਜਾ ਸਕਦਾ। ਇਸੇ ਪ੍ਰਕਾਰ ਜਿਨ੍ਹਾਂ ਨੇ ਹੱਠ ਯੋਗ ਇਤਿਆਦਿਕ ਕਰਮ ਕੀਤੇ, ਸ੍ਰਿੰਗੀ ਰਿਖੀ ਵਰਗੇ, ਇਸੇ ਪ੍ਰਕਾਰ ਸ਼ਿਵਜੀ ਵਰਗੇ, ਬ੍ਰਹਮਾ ਜੀ ਵਰਗੇ, ਨਾਰਦ ਜੀ ਵਰਗੇ, ਉਹਨਾਂ ਦਾ ਵੀ ਇਸ ਪ੍ਰਕਾਰ ਜਿਹੜਾ ਮਨ ਸੀ ਡੋਲ ਗਿਆ, ਅਡੋਲਣਾ ਰਿਹਾ, ਇਹਨੇ ਹੱਠ ਕਰਮੀਆਂ ਦਾ ਮਨ ਡੋਲ ਜਾਂਦਾ ਰਿਹਾ, ਸਾਬਤ ਨਾ ਰਹੇ। ਸੌਰਭ ਰਿਖੀ ਵਰਗੇ ਡੋਲ ਗਏ, ਸ੍ਰਿੰਗੀ ਰਿਖੀ ਵਰਗੇ ਡੋਲ ਗਏ, ਵੇਸਵਾ ਦੀ ਸੰਗਤ ਕਰਕੇ ਧੀਆਂ ਤੇ ਪੁੱਤਰਾਂ ਨੂੰ ਪੈਦਾ ਕੀਤਾ, ਤੇ ਜੇ ਕੋਈ ਥੋੜਾ ਜਿਹਾ ਦਾਨ ਕਰਕੇ ਕਿਸੇ ਨਦੀ ਦਰਿਆ ਤੇ ਜਾ ਕੇ ਕਵੇ ਮੈਂ ਧਰਮ ਕਰ ਲਿਆ, ਮੈਂ ਬਚ ਜਾਵਾਂਗਾ, ਤੇ ਸਾਧ ਸੰਗਤ ਜੀ ਨਾਮ ਜਪੇ ਤੋਂ ਬਿਨਾਂ ਇਹ ਦਾਨ ਕਰਨਾ ਤੇ ਤੀਰਥਾਂ ਤੇ ਨਹਾਉਣਾ ਹੜ ਦੇ ਪਾਣੀ ਨੂੰ ਗਿੱਲੀ ਮਿੱਟੀ ਦੇ ਬੰਨ ਲਾਉਣ ਵਰਗਾ, ਚਿੱਕੜ ਦੇ ਨਾਲ ਗਾਰੇ ਦੇ ਨਾਲ ਬੰਨਣ ਵਰਗਾ, ਨਹੀਂ ਬੰਨਿਆ ਜਾ ਸਕਦਾ। ਤਪੀਆਂ ਦੇ ਤਪ ਨਸ਼ਟ ਹੋ ਗਏ, ਤੇ ਇਸ ਪ੍ਰਕਾਰ ਥੋੜਾ ਜਿਹਾ ਦਾਨ ਤੇ ਨਦੀਆਂ ਦਰਿਆਵਾਂ ਤੇ ਨਾਤਾ ਕਿਵੇਂ ਜੀਵ ਨੂੰ ਸਫਲਾ ਕਰ ਸਕਦਾ? ਨਹੀਂ ਸਫਲਾ ਕਰ ਸਕਦਾ ਹੈ।
1: ਬੰਧ ਟੁੱਟਾ ਬੇੜੀ ਨਹੀਂ,
0: ਇਸ ਪ੍ਰਕਾਰ ਜੀਵ ਦੇ ਕੀਤੇ ਹੋਏ ਸ਼ਕਾਮ ਕਰਮ ਜਿਹੜੇ ਨੇ ਨਾ, ਵਿਸ਼ੇ ਵਿਕਾਰਾਂ ਨੂੰ ਬੰਧਨ ਨਹੀਂ ਪਾ ਸਕਦੇ, ਮਨ ਦੇ ਸਬਰਾਂ ਦੇ ਬੰਨ ਟੁੱਟ ਗਏ। ਇਸ ਪ੍ਰਕਾਰ ਸੰਸਾਰ ਸਾਗਰ ਤੋਂ ਤਰਨ ਵਾਸਤੇ ਨਾਮ ਦੀ ਬੇੜੀ ਵੀ ਕੋਲ ਨਹੀਂ
1: ਹੈ।
0: ਇਸੇ ਪ੍ਰਕਾਰ ਨਾ ਹੀ ਜਪ ਤਪ ਦਾ ਇਸ ਦੇ ਕੋਲ ਤੁਲਹਾ ਬੰਨਿਆ ਹੋਇਆ ਹੈ, ਨਾ ਹੀ ਇਸ ਦੇ ਕੋਲ ਭਗਤੀ ਰੂਪੀ ਬੇੜੀ ਹੈ, ਨਾ ਨਾਮ ਰੂਪੀ ਜਹਾਜ਼ ਹੈ, ਤੇ ਨਾ ਹੀ ਸਾਧਨਾ ਰੂਪੀ ਹੱਥ ਚੱਪੂ ਹੈ। ਬੇੜੀ ਹੋਵੇ ਤੇ ਚੱਪੂ ਦੀ ਲੋੜ ਹੈ, ਇਸ ਪ੍ਰਕਾਰ ਸਾਧਨਾ ਰੂਪੀ ਇਸ ਦੇ ਪਾਸ ਚੱਪੂ ਵੀ ਨਹੀਂ, ਜਪ ਤਪ ਦੀ ਬੇੜੀ ਵੀ ਨਹੀਂ, ਕਹਿਣਾ ਕਰੀਏ ਸਿਮਰਨ ਰੂਪੀ ਬੇੜੀ, ਨਾਮ ਰੂਪੀ ਜਹਾਜ਼ ਦਾ ਆਸਰਾ ਨਹੀਂ ਲਿਆ ਹੈ।
1: ਨਾਨਕ ਸੱਚੇ ਨਾਮ ਵਿਣ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੱਚੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾ
1: ਡੁੱਬੇ ਸਾਥ,
0: ਕਿੰਨੇ ਸਾਥ, ਕਿੰਨੇ ਪੂਰਾ ਦੇ ਪੂਰ ਡੁੱਬ ਗਏ, ਕਿੰਨੇ ਸਤਯੁਗ ਤ੍ਰੇਤੇ ਵਿੱਚ ਡੁੱਬ ਗਏ, ਕਿੰਨੇ ਦੁਆਪਰ, ਕਿੰਨੇ ਕਲਯੁਗ ਵਿੱਚ ਡੁੱਬ ਕੇ, ਕਿੰਨੇ ਡੁੱਬਦੇ ਜਾਣਗੇ ਨਾਮ ਜਪੇ ਤੋਂ ਬਿਨਾ, ਉਹਨਾਂ ਦਾ ਸ਼ੁਮਾਰ ਗਿਣਤੀ ਅੰਤ ਨਹੀਂ ਕੋਈ ਆਉਂਦਾ।
1: ਪਹਿਲਾ
0: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਸ਼ਾਹ ਹੋਵੇ, ਕੋਈ ਪਾਤਸ਼ਾਹ ਹੋਵੇ, ਲੱਖਾਂ ਮਣ ਉਸਦੇ ਕੋਲ ਸੋਨਾ ਚਾਂਦੀ ਹੋਵੇ, ਖਜ਼ਾਨੇ ਭਰੇ ਹੋਣ, ਲੱਖਾਂ ਦੀ ਗਿਣਤੀ ਵਿੱਚ ਸੈਨਾ ਕੋਲ ਬਰਛੇ ਫੜ ਕੇ ਖੜੀ ਹੋਵੇ, ਮਹਾਰਾਜ ਤਿਸਦਾ ਤੇ ਮਾਣ ਪਰਲੋਕ ਵਿੱਚ ਰਹਿ ਹੀ ਜਾਂਦਾ ਹੋਵੇਗਾ ਨਾ, ਐਸਾ ਰਾਜਾ ਤੇ ਦਰਗਾਹ ਵਿੱਚ ਸਤਿਕਾਰਿਆ ਹੀ ਜਾਂਦਾ ਹੋਵੇਗਾ ਨਾ, ਕਿ ਰਾਜਾ ਆਇਆ ਇਸ ਦਾ ਸਨਮਾਨ ਕਰੀਏ। ਤੇ ਹਜ਼ੂਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਲਖਮਣ ਸੋਇਨਾ ਲਖਮਣ ਰੂਪਾ,
0: ਭਾਈ ਕੋਈ ਵੱਡਾ ਸ਼ਾਹ ਹੋਵੇ, ਵੱਡਾ ਪਾਤਸ਼ਾਹ ਹੋਵੇ, ਲੱਖਾਂ ਮਣ ਖਜ਼ਾਨਿਆਂ ਦੇ ਵਿੱਚ ਸੋਇਨਾ ਹੋਵੇ, ਲੱਖਾਂ ਮਣ ਉਸਦੇ ਕੋਲ ਰੂਪਾ ਚਾਂਦੀ ਹੋਵੇ, ਤੇ ਲੱਖਾਂ ਸ਼ਾਹੂਕਾਰ ਆ ਕੇ ਉਸਨੂੰ ਮੱਥੇ ਟੇਕਦੇ ਹੋਣ, ਐਸਾ ਸ਼ਾਹਾਂ ਸਿਰ ਸ਼ਾਹ ਪਾਤਸ਼ਾਹ ਸਮਰਾਟ ਹੋਵੇ, ਪੂਰੀ ਧਰਤੀ ਦਾ ਚੱਕਰਵਰਤੀ ਕੋਈ ਪਾਤਸ਼ਾਹ ਵੀ ਹੋਵੇ,
1: ਲਸ਼ਕਰ ਲਖ ਵਾਜੇ ਨਿਜੇ,
0: ਤੇ ਉਸ ਨੂੰ ਸਲਾਮੀ ਦੇਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਫੌਜਾਂ ਹੋਣ, ਜਿਹੜਾ ਲਸ਼ਕਰ ਹੋਵੇ ਨਾ, ਉਹਨਾਂ ਲੱਖਾਂ ਲਸ਼ਕਰਾਂ ਨੇ ਫੌਜਾਂ ਨੇ ਨੇਜੇ ਫੜੇ ਹੋਣ ਤੇ ਸਲਾਮੀ ਦੇਣ ਵਾਸਤੇ ਵਾਜੇ ਨਗਾਰੇ ਵਜਾਉਂਦੇ ਹੋਣ,
1: ਘੋੜੀ ਪਾਤਸ਼ਾਹ,
0: ਲੱਖਾਂ ਦੀ ਗਿਣਤੀ ਵਿੱਚ ਘੋੜ ਚੜਿਆਂ ਦਾ ਦਲ ਕੋਲ ਹੋਵੇ, ਤੇ ਲੱਖਾਂ ਰਾਜਿਆਂ ਦੇ ਸਿਰ ਹੁਕਮ ਕਰਕੇ ਆਪਣੇ ਆਪ ਨੂੰ ਸਮਰਾਟ ਪਾਤਸ਼ਾਹ ਚੱਕਰਵਰਤੀ ਵੀ ਸਦਵਾਉਂਦਾ ਹੋਵੇ,
1: ਜਿੱਥੇ ਸਾਇਰ ਲੰਘਣਾ,
0: ਭਾਈ ਜਿੱਥੇ ਸਾਇਰ ਭਵ ਸਾਗਰ ਤੋਂ ਪਾਰ ਹੋਣਾ ਹੁੰਦਾ ਹੈ,
1: ਅਗਨ ਪਾਣੀ ਅਸਗਾ,
0: ਭਾਈ ਉੱਥੇ ਅਗਨੀ ਬਣ ਨੂੰ ਲੰਘਣਾ ਪੈਂਦਾ, ਇਸੇ ਪ੍ਰਕਾਰ ਪਾਣੀ ਬਹਿ ਤਰਣੀ ਨਦੀ ਨੂੰ ਲੰਘਣਾ ਪੈਂਦਾ, ਅਸਗਾਹ ਜਿਹੜਾ ਜਿਸਦਾ ਥਾਹ ਨਹੀਂ ਪਾਇਆ ਜਾਂਦਾ, ਇਸੇ ਪ੍ਰਕਾਰ 10,000 ਯੋਜਨ ਅਗਨੀ ਕੁੰਡ ਮੰਨਿਆ ਜਾਂਦਾ ਜਿਸ ਨੂੰ ਪਾਰ ਹੋਣਾ, ਲਹੂ ਤੇ ਪਾਕ ਦੀ ਨਦੀ ਬੈਤਰਣੀ ਨਦੀ ਅਸਗਾਹ ਅਤ ਡੂੰਗੀ ਹੈ, ਜਿਸ ਦੇ ਵਿੱਚ ਪਾਪੀ ਜੀਵ ਡੁੱਬਦੇ ਨੇ, ਤਰਿਆ ਨਹੀਂ ਜਾਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਬੈਤਰਣੀ ਨਦੀ ਐਸੀ ਹੈ ਜਿਸ ਦੀ ਕੰਧੀ ਕੋਈ ਕਿਨਾਰਾ ਉਰਵਾਰ ਪਾਰ ਦਾ ਨਜ਼ਰ ਨਹੀਂ ਆਉਂਦਾ, ਪ੍ਰਤੱਖ ਸਾਧ ਸੰਗਤ ਜੀ ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਦੂਸਰਾ ਕਿਨਾਰਾ ਦੇਖੀਏ ਨਹੀਂ ਨਜ਼ਰ ਆਉਂਦਾ ਨਾ, ਐਵੇਂ ਮੈਂ ਤਰਨੀ ਨਦੀ ਦਾ ਉਰਵਾਰ ਪਾਰ ਦਾ ਕਿਨਾਰਾ ਨਜ਼ਰ ਨਹੀਂ ਆਉਂਦਾ।
1: ਦਿਸ ਨਾ ਆਵਾਈ ਧਾਈ ਪਵਾ ਕਹਾ,
0: ਉੱਥੇ ਤੇ ਕੂਕਾਂ ਪੈਂਦੀਆਂ ਨੇ, ਧਾਹਾਂ ਪੈਂਦੀਆਂ ਨੇ, ਜਦੋਂ ਡੁੱਬਦੇ ਨੇ ਜਮਾਂ ਵੱਲੋਂ ਮਾਰੇ ਜਾਂਦੇ ਨੇ, ਧਾਹਾਂ ਮਾਰਦੇ ਨੇ, ਕੂਕਾਂ ਮਾਰਦੇ ਨੇ, ਬਚਾ ਲਓ ਛਡਾ ਲਓ, ਪਰ ਉੱਥੇ ਬਚਾਉਣ ਵਾਲਾ ਕੋਈ ਨਹੀਂ ਹੈ।
1: ਨਾਨਕ ਉਥਾ ਜਾਣਿਆ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਉੱਥੇ ਜਾ ਕਰਕੇ ਜਾਣੇ ਜਾਂਦੇ ਹਨ।
1: ਸਾਹਾ ਕੇਈ ਪਾਤਸ਼ਾਹ,
0: ਕਿਹੜੇ ਸ਼ਾਹ ਨੇ ਤੇ ਕਿਹੜੇ ਪਾਤਸ਼ਾਹ ਨੇ, ਅਰਥਾਤ ਨਾ ਤੇ ਉੱਥੇ ਸ਼ਾਹ ਦਾ ਲਿਹਾਜ਼ ਸ਼ਾਹੂਕਾਰ ਦਾ ਤੇ ਨਾ ਪਾਤਸ਼ਾਹ ਚੱਕਰਵਰਤੀ ਸਮਰਾਟ ਦਾ ਲਿਹਾਜ਼ ਹੈ। ਉੱਥੇ ਜਾਣੇ ਜਾਂਦੇ ਸੱਚੇ ਸ਼ਾਹ ਨਾਮ ਦੇ ਰਸੀਏ ਕਿਹੜੇ ਨੇ, ਜਿਹੜੇ ਤੇ ਨਾਮ ਦੇ ਰਸੀਏ ਨੇ ਸਾਧ ਸੰਗਤ ਜੀ, ਉਹਨਾਂ ਨੂੰ ਇਸ ਰਸਤੇ ਜਾਣਾ ਹੀ ਨਹੀਂ ਪੈਂਦਾ, ਤੇ ਜਿਹੜੇ ਨਾਮ ਦੇ ਰਸੀਏ ਨਹੀਂ ਉਹਨਾਂ ਨੂੰ ਬੈਤਰਣੀ ਨਦੀ 'ਚ ਡੁੱਬਣਾ ਪੈਂਦਾ, ਅਗਨੀ ਬਨ ਵਿੱਚ ਸੜਨਾ ਪੈਂਦਾ, ਅਸ ਪੱਤਰ ਦੇ ਦੁੱਖਾਂ ਨੂੰ ਸਹਾਰਨਾ ਪੈਂਦਾ, ਫਿਰ ਪਤਾ ਲੱਗਦਾ ਕਿਹੜੇ ਸ਼ਾਹ ਤੇ ਕਿਹੜੇ ਪਾਤਸ਼ਾਹ, ਨਾਮ ਨਹੀਂ ਜਪਿਆ ਤੇ ਸਾਰੇ ਹੀ ਕੰਗਾਲ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਉਪਦੇਸ਼ ਫਰਮਾਉਂਦੇ ਹਨ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਹੜੇ ਨਾਮ ਨੂੰ ਨਹੀਂ ਨਾ ਜਪਦੇ, ਇੱਕ ਬਹੁਤ ਪਾਪੀ ਲੋਕ ਨਾਮ ਤੋਂ ਹੀਣੇ ਐਸੇ ਨੇ, ਜਮ ਜਿਨ੍ਹਾਂ ਦੇ ਗਲ ਦੇ ਵਿੱਚ ਜੰਜ਼ੀਰ ਪਾ ਕੇ ਬੰਨ ਕੇ ਲੈ ਜਾਂਦੇ ਹਨ, ਫਿਰ ਉਹਨਾਂ ਨੂੰ ਰਬਾਣੀਆ ਬੰਦੀ ਖਾਨੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ, ਨਰਕ ਰੂਪੀ ਜੇਲ੍ਹ ਵਿੱਚ, ਮਾਤਾ ਦੀਆਂ ਗਰਭਜੂਨੀ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਡੱਕਿਆ ਜਾਂਦਾ। ਇਸ ਪ੍ਰਕਾਰ ਸਤਿਗੁਰੂ ਜੀ ਕਿੰਨਾ ਨੂੰ ਬੰਦ ਕੀਤਾ ਜਾਂਦਾ ਹੈ, ਪਹਿਲਾ ਪਾਠ ਹੈ ਬੰਦ ਰਬਾਣੀਆ ਤੇ ਅਰਥ ਵਾਸਤੇ, ਦੂਸਰਾ ਪਾਠ ਬੰਦਰ ਬਾਣੀਆ, ਬਣ ਨਾਮ ਆਦਤ ਦਾ, ਜਿਨ੍ਹਾਂ ਦੀਆਂ ਆਦਤਾਂ ਬਾਂਦਰਾਂ ਵਰਗੀਆਂ ਨੇ, ਜਿਵੇਂ ਬਾਂਦਰ ਬੜਾ ਚੰਚਲ ਹੁੰਦਾ ਨਾ, ਜਿਹੜੇ ਬੜੇ ਚੰਚਲ ਨੇ, ਇੱਕ ਥਾਂ ਤੇ ਠਹਿਰਦੇ ਹੀ ਨਹੀਂ, ਕਦੇ ਧਨ ਦੇ ਪਿੱਛੇ, ਕਦੇ ਰੂਪ ਦੇ ਪਿੱਛੇ, ਕਦੇ ਠੱਗੀਆਂ ਮਾਰਨ ਵਾਸਤੇ, ਕਦੇ ਵਿਸ਼ੇ ਸੁੱਖ ਮਾਨਣ ਵਾਸਤੇ, ਬਾਂਦਰ ਦੀ ਨਹੀਂ ਚੰਚਲ ਹੋਏ ਫਿਰਦੇ ਨੇ, ਉਹਨਾਂ ਨੂੰ ਭਾਈ ਬੰਦੀ ਖਾਨਿਆਂ ਦੇ ਵਿੱਚ, ਦੁੱਖਾਂ ਰੂਪੀ ਬੰਦੀ ਖਾਨਿਆਂ ਵਿੱਚ ਬੰਨ ਦਿੱਤਾ ਜਾਂਦਾ ਹੈ।
1: ਛੁੱਟਾ ਹੈ ਸੱਚ
0: ਮਹਾਰਾਜ, ਸੱਚੇ ਪਾਤਸ਼ਾਹ ਜੀ ਉੱਥੋਂ ਬੰਦੇ ਕੋਈ ਛੁੱਟ ਵੀ ਸਕਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦਾ ਕਰਦੇ ਨੇ ਭਾਈ, ਨਿਸ਼ਚੇ ਦੇ ਸਹਿਤ ਜਾਣਾ ਕਰੋ, ਬੱਧੇ ਹੋਏ ਕਰਮਾਂ ਦੇ ਲੇਖੇ ਤੋਂ ਉਹੀ ਹੀ ਛੁੱਟਦੇ ਹਨ।
1: ਪਛਾਣੀਆ
0: ਜਿਹੜੇ ਗੁਰੂ ਉਪਦੇਸ਼ ਦੁਆਰਾ ਸੱਚ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਨੇ ਨੂੰ ਪਛਾਣ ਲੈਂਦੇ ਨੇ, ਅਰਥਾਤ ਪਰਮੇਸ਼ਰ ਜੀ ਨੂੰ ਆਪਣੇ ਅੰਤਰ ਆਤਮੇ ਪਛਾਣ ਲੈਂਦੇ ਨੇ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਸਭ ਮਹਿ ਜੋਤ ਜੋਤ ਹੈ ਸੋਈ ਪਛਾਣਦੇ ਨੇ ਨਾ, ਭਾਈ ਉਹੀ ਉਹ ਲੇਖੇ ਤੋਂ ਛੁੱਟਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਲਿਖਿਆ ਜੋ ਜੀਵ ਦੇ ਪੂਰਬਲੇ ਕਰਮਾਂ ਦੇ ਅਨੁਸਾਰ ਹੈ, ਉਸੇ ਦੇ ਅਨੁਸਾਰ ਦੁੱਖ ਤੇ ਸੁੱਖ ਜੀਵ ਦੇ ਪੱਲੇ ਪੈਂਦੇ ਹਨ।
1: ਸੱਚ ਜਾਣੀਐ
0: ਭਾਈ, ਇਸ ਪ੍ਰਕਾਰ ਇਸ ਨੂੰ ਸਤਿਗੁਰੂ ਜੀ ਦਾ ਪਰਮੇਸ਼ਰ ਜੀ ਦਾ ਭਾਣਾ ਸੱਚਾ ਜਾਣਨਾ ਕਰੋ, ਜਿਹੋ ਜੇ ਕੋਈ ਕਰਮ ਕਰਦਾ ਉਹ ਜਿਹਾ ਫਲ ਭੋਗਦਾ, ਪਹਿਲਾਂ ਮੰਦ ਕਰਮ ਕੀਤੇ ਸੀ ਹੁਣ ਦੁੱਖ ਭੋਗਦਾ, ਹੁਣ ਮੰਦ ਕਰਮ ਕਰੇਗਾ ਅੱਗੇ ਦੁੱਖਾਂ ਨੂੰ ਭੋਗੇਗਾ।
1: ਹੋਏ ਨਿਬੇੜਾ
0: ਮਹਾਰਾਜ, ਕਿਸੇ ਦੇ ਕਰਮਾਂ ਦਾ ਨਿਬੇੜਾ ਵੀ ਹੁੰਦਾ, ਇਹ ਲੇਖਾ ਕਿਸੇ ਦਾ ਮੁੱਕਦਾ ਵੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਹੜੇ ਪਰਮੇਸ਼ਰ ਜੀ ਦੇ ਹੁਕਮ ਵਿੱਚ ਚੱਲਦੇ ਨੇ ਨਾ, ਉਹਨਾਂ ਦੇ ਕਰਮਾਂ ਦਾ, ਉਹਨਾਂ ਦੇ ਕੀਤੇ ਹੋਏ ਸਾਰੇ ਕਰਮਾਂ ਦਾ ਨਿਬੇੜਾ ਹੀ ਹੋ ਜਾਂਦਾ ਹੈ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਜਿਹੜੇ ਬੰਦਗੀ ਕਰਦੇ ਨੇ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ। ਭਾਈ ਵਾਹਿਗੁਰੂ ਜੀ ਦੇ ਦਰ ਤੇ ਗਾਇਆ ਹੋਇਆ ਉਹ ਪ੍ਰਵਾਨਿਕ ਜਾਣਿਆ ਜਾਂਦਾ ਹੈ, ਉਹੀ ਸਫਲਿਆ ਜਾਣਿਆ ਜਾਂਦਾ ਹੈ।
1: ਜਲ ਤਾਰਨ ਹਾਰ
0: ਮਹਾਰਾਜ, ਸੰਸਾਰ ਸਾਗਰ ਤੋਂ ਤਾਰਨ ਵਾਲਾ ਕਿਸ ਨੂੰ ਜਾਣੀਏ, ਤੇ ਹਜ਼ੂਰ ਫਰਮਾਉਂਦੇ ਨੇ ਭਵ ਜਲ ਸੰਸਾਰ ਸਾਗਰ ਤੋਂ ਤਾਰਨ ਵਾਲਾ
1: ਪਛਾਣੀਆ,
0: ਕੇਵਲ ਤਾਂ ਕੇਵਲ ਗੁਰ ਸ਼ਬਦ ਨੂੰ ਪਛਾਣਨਾ ਕਰੋ, ਗੁਰ ਉਪਦੇਸ਼ ਨੂੰ ਪਛਾਣਨਾ ਕਰੋ। ਗੁਰ ਸ਼ਬਦ ਕੀ ਹੈ? ਸਤਿਗੁਰੂ ਜੀ ਦਾ ਨਾਮ, ਸਤਿਗੁਰੂ ਜੀ ਦੀ ਬਾਣੀ, ਸਤਿਗੁਰੂ ਜੀ ਦਾ ਮੂਲ ਮੰਤਰ, ਸਤਿਗੁਰੂ ਜੀ ਦਾ ਗੁਰਮੰਤਰ, ਜਿੰਨੀ ਵੀ ਗੁਰਬਾਣੀ ਹੈ ਨਾ, ਇਹ ਸਾਰੀ ਗੁਰਬਾਣੀ ਸਤਿਗੁਰੂ ਜੀ ਦਾ ਉਪਦੇਸ਼ ਹੈ। ਭਾਈ ਸਤਿਗੁਰੂ ਜੀ ਦੇ ਸ਼ਬਦ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਹੀ ਭਵ ਸਾਗਰ ਤੋਂ ਤਾਰਨ ਵਾਲੀ ਜਾਣਨਾ ਕਰੋ, ਗੁਰ ਉਪਦੇਸ਼ ਤੋਂ ਬਿਨਾਂ ਕੋਈ ਸੰਸਾਰ ਸਾਗਰ ਤੋਂ ਨਹੀਂ ਤਾਰ ਸਕਦਾ। ਮਹਾਰਾਜ, ਜਿਹੜੇ ਚੋਰੀਆਂ ਚਕਾਰੀਆਂ ਕਰਦੇ ਨੇ, ਪਰ ਇਸਤਰੀਆਂ ਦਾ ਸੰਗ ਕਰਦੇ ਨੇ, ਜੂਆ ਖੇਡਦੇ ਨੇ, ਬੜੇ ਧਨ ਵਾਲੇ ਇੱਥੇ ਸੁੱਖ ਲੈਂਦੇ ਨੇ, ਇਹ ਨਹੀਂ ਪ੍ਰਵਾਨ ਹੁੰਦੇ? ਤੇ ਹਜ਼ੂਰ ਫਰਮਾਉਣਾ ਕਰਦੇ ਨੇ ਭਾਈ ਦੂਸਰਿਆਂ ਦਾ ਧਨ ਚੁਰਾਉਣ ਵਾਲੇ ਚੋਰ, ਪਰ ਇਸਤਰੀਆਂ ਦੀ ਸੰਗਤ ਕਰਨ ਵਾਲੇ ਯਾਰ ਤੇ ਜੂਆ ਖੇਡਣ ਵਾਲੇ ਜੁਆਰੀਏ। ਪਰਮੇਸ਼ਰ ਜੀ ਦੀ ਦਰਗਾਹ ਦੇ ਅੰਦਰ ਜਿਵੇਂ ਕੋਲੂ ਵਿੱਚ ਤਿਲ ਪਾ ਕੇ ਪੀੜੇ ਜਾਂਦੇ ਨੇ ਨਾ, ਐਵੇਂ ਪੀੜ ਦਿੱਤੇ ਜਾਂਦੇ ਹਨ ਜੀਓ। ਅਜ਼ਰਾਈਲ ਫਰੇਸਤਾ ਤਿਲ ਪੀੜੇ ਕਹਾਣੀ
1: ਲਾਇਤ ਬਾਰ।
0: ਤੇ ਮਹਾਰਾਜ ਜਿਹੜੇ ਨਿੰਦਿਆ ਚੁਗਲੀ ਕਰਦੇ ਨੇ, ਹਜ਼ੂਰ ਫਰਮਾਉਂਦੇ ਨੇ ਨਿੰਦਕ ਜਿਹੜੇ ਗੁਰ ਨਿੰਦਕ ਨੇ, ਜਿਹੜੇ ਸੰਤ ਨਿੰਦਕ ਨੇ, ਜਿਹੜੇ ਸਾਧੂਆਂ ਦੇ ਨਿੰਦਕ ਨੇ, ਜਿਹੜੇ ਭਲਿਆਂ ਦੇ ਨਿੰਦਕ ਨੇ, ਲਾਇਤ ਬਾਰ ਜਿਹੜੇ ਚੁਗਲੀ ਕਰਨ ਵਾਲੇ ਚਾਰੀ ਕਰਨ ਵਾਲੇ ਹਨ ਭਾਈ, ਇਹ ਤੇ ਹੜ ਦੇ ਪਾਣੀ ਦੇ ਵਿੱਚ ਰੋੜ ਦਿੱਤੇ ਜਾਂਦੇ ਨੇ। ਜਿਵੇਂ ਹੜ ਆਉਂਦਾ ਹੁਣ ਨੇਪਾਲ ਵਿੱਚ ਆਇਆ ਨਾ, ਪਿੰਡਾਂ ਦੇ ਪਿੰਡ ਹੀ ਰੋੜ ਕੇ ਲੈ ਗਿਆ, ਜੋ ਪਾਣੀ ਦੇ ਅੱਗੇ ਵਸਤੂ ਆਈ ਬਚੀ ਕੋਈ ਨਹੀਂ ਭਾਈ। ਉਹਨਾਂ ਨੂੰ ਦੁੱਖਾਂ ਦੇ ਹੜ ਵਿੱਚ ਰੋੜ ਦਿੱਤਾ ਜਾਂਦਾ, ਫਿਰ ਉਹਨਾਂ ਦਾ ਬਹਾਨਾ ਵੀ ਕੋਈ ਨਹੀਂ ਬਚਦਾ। ਇਸ ਪ੍ਰਕਾਰ ਜਿਹੜੇ ਨਿੰਦਿਆ ਕਰਨ ਵਾਲੇ ਚੁਗਲੀ ਚਾਰੀ ਕਰਨ ਵਾਲੇ ਲੋਕ ਨੇ ਦੁੱਖਾਂ ਦੇ ਹੜ ਦੇ ਵਿੱਚ ਵਹਾ ਦਿੱਤੇ ਜਾਂਦੇ, ਦੁੱਖ ਹੀ ਦੁੱਖ ਸਦਾ ਭੋਗਦੇ ਹਨ।
1: ਗੁਰਮੁਖ ਸੱਚ ਸਮਾਰ।
0: ਮਹਾਰਾਜ ਫਿਰ ਇਹਨਾਂ ਦੁੱਖਾਂ ਤੋਂ ਬਚਦਾ ਕੌਣ ਹੈ? ਸਤਿਗੁਰੂ ਜੀ ਫਰਮਾਉਂਦੇ ਜਿਹੜੇ ਗੁਰਮੁਖ ਜਨ ਨੇ, ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਗੁਰ ਉਪਦੇਸ਼ ਦੇ ਅੰਦਰ ਸਮਾਏ ਤਦਾਕਾਰ ਹੋਏ ਰਹਿੰਦੇ ਨੇ, ਗੁਰ ਉਪਦੇਸ਼ ਦੁਆਰਾ ਮਨ ਬਾਣੀ ਸਰੀਰ ਕਰਕੇ ਜਪਦੇ ਰਹਿੰਦੇ ਨੇ, ਜੁੜ ਕਰਕੇ ਸਤਨਾਮ ਸ੍ਰੀ ਵਾਹਿਗੁਰੂ। ਭਾਈ ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਸੱਚੇ ਪਰਮੇਸ਼ਰ ਜੀ ਦੇ ਸੱਚੇ ਨਾਮ ਵਿੱਚ ਤਦਾਕਾਰ ਹੋਏ ਰਹਿੰਦੇ ਹਨ, ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਪ੍ਰਵਾਨਗੀ ਨੂੰ ਉਹੀ ਉਹ ਪ੍ਰਾਪਤ ਕਰਦੇ ਨੇ। ਭਾਈ ਜਾਣ ਲੈਣਾ ਕਰੋ, ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਉਹ ਸੱਚਿਆਰ ਜਾਣੇ ਜਾਂਦੇ ਨੇ, ਉਹ ਸੱਚੇ ਜਾਣੇ ਜਾਂਦੇ ਨੇ, ਉਹ ਸਫਲੇ ਜਾਣੇ ਜਾਂਦੇ ਨੇ, ਵਾਹਿਗੁਰੂ ਜੀ ਦੇ ਪਿਆਰੇ ਜਾਣੇ ਜਾਂਦੇ ਨੇ, ਉਜਲੇ ਮੁਖ ਵਾਲੇ ਜਾਣੇ ਜਾਂਦੇ ਨੇ, ਜਿਹੜੇ ਗੁਰ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਉਹੀ ਉਹ ਸਫਲੇ ਨੇ, ਉਹੀ ਉਹ ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਉਹਨਾਂ ਨੂੰ ਗਹਿਰ ਗੰਭੀਰ ਅਪਾਰ ਗੁਣਾਂ ਦੇ ਗਾਇਨ ਕਰਨੇ ਵਾਲੇ, ਅਪਾਰ ਗੁਣਾਂ ਦਾ ਖਜ਼ਾਨਾ ਜਾਣਨਾ ਕਰੋ, ਉਹ ਦੁਨੀਆਂ ਦੇ ਅੰਦਰ ਵੀ ਸਫਲੇ, ਦਰਗਾਹ ਦੇ ਅੰਦਰ ਵੀ ਸਫਲੇ, ਉਹਨਾਂ ਦਾ ਧਨ ਕਮਾਇਆ ਵੀ ਸਫਲਾ, ਉਹਨਾਂ ਦੇ ਪਦਾਰਥ ਖਾਧੇ ਵੀ ਸਫਲੇ, ਉਹਨਾਂ ਦੇ ਵੰਡੇ ਪਦਾਰਥ ਵੀ ਸਫਲੇ, ਉਹਨਾਂ ਦੇ ਪਹਿਨੇ ਵਸਤਰ ਵੀ ਸਫਲੇ, ਉਹਨਾਂ ਦਾ ਘਰਾਂ ਵਿੱਚ ਵਸਣਾ ਵੀ ਸਫਲਾ, ਉਹਨਾਂ ਦੇ ਘਰ ਵੀ ਸਫਲੇ, ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਤੇ ਦੂਸਰੇ ਪਾਸੇ ਜਿਹੜੇ ਨਾਮ ਨਹੀਂ ਨਾ ਜਪਦੇ, 36 ਪ੍ਰਕਾਰ ਦੇ ਭੋਜਨ ਛਕਦੇ ਰਹਿਣ, ਰੇਸ਼ਮ ਪਸ਼ਮੀਨੇ ਦੇ ਵਸਤਰਾਂ ਨੂੰ ਪਹਿਨਦੇ ਰਹਿਣ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਤਾਂ ਵੀ ਲੋਕ ਤੇ ਪਰਲੋਕ ਵਿੱਚ ਪੱਤ ਗਵਾ ਲੈਂਦੇ ਨੇ। ਨਾਮ ਤੋਂ ਹੀਣਿਆਂ ਦਾ ਜੀਵਿਆ ਖਾਧਾ ਪੀਤਾ ਕੁਝ ਵੀ ਸਫਲਾ ਨਹੀਂ ਹੈ ਜੀ। ਸਰਬਤ ਪ੍ਰਕਾਰ ਦੀ ਸਫਲਤਾ ਸਾਧਨਾ ਤੇ ਪਦਾਰਥਾਂ ਦੀ ਅੰਮ੍ਰਿਤ ਨਾਮ ਦੇ ਨਾਲ ਹੀ ਹੈ ਜੀਓ। ਇਹ ਪਾਵਨ ਉਪਦੇਸ਼ ਕਿਰਪਾਲਤਾ ਕਰਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਬਖਸ਼ਿਸ਼ ਕਰਨਾ ਕੀਤਾ ਹੈ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ ਸੱਚੇ ਸਾਹਿਬ ਜੀ, ਜੋ ਅੰਮ੍ਰਿਤਮਈ ਉਪਦੇਸ਼ ਆਪ ਜੀਆਂ ਨੇ ਕਿਰਪਾਲਤਾ ਕਰਕੇ ਸਾਡੇ ਤਾਂ ਕਥਨ ਤੇ ਸਰਵਣ ਕਰਵਾਏ ਹਨ ਨਾ ਜੀ, ਕਿਰਪਾਲਤਾ ਕਰਕੇ ਇਹਨਾਂ ਗੁਰ ਸ਼ਬਦਾਂ ਦਾ, ਅੰਮ੍ਰਿਤ ਬਚਨਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ, ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਸਤਿਗੁਰੂ ਜੀ ਸਭਨਾਂ ਦੀਆਂ ਅਰਦਾਸਾਂ ਤੇ ਹਾਜ਼ਰੀਆਂ ਪ੍ਰਵਾਨ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ।

ਪਦ ਹੈ ਗਾਜ ਗਜ ਕਰ ਜਾਵੇ ਸੋਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਜੀ ਗੁਰੂ ਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਿੱਚ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋ ਜੀ। ਆਪ ਜੀ ਦਰੋ ਕਰੋ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤਵਾ ਪ੍ਰਸਾਦ ਤੋਮਰ ਛੰਦ ਹਰ ਜਨਮ ਮਰਨ ਵਿਹੀਨ ਦਸ ਚਾਰ ਚਾਰ ਪ੍ਰਵੀਨ ਅਕਲੰਕ ਰੂਪਾ ਪਾਰ ਅੰਛਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ।

ਤਵਾ ਪ੍ਰਸਾਦ ਕਬਿਤ ਖੂਕਮਲ ਹਾਰੀ ਗਜ ਗਦ ਹਾ ਵਿਭੂਤ ਦਾਰੀ ਗਿੱਦੁਆ ਮਸਾਨ ਬਾਸ ਕਰਿਓ ਕਰਤ ਹੈ ਖੁਗਮਟ ਬਾਸੀ ਲੱਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਅਤਾ ਹੀ ਜਕੀ ਵਡਈਆ ਦੇਤ ਬੰਦਰਾ ਸਦੀਵ ਪਾਏ ਨੰਗੀ ਫਿਰਤ ਹੈ ਅੰਗਨਾ ਦੀਨ ਕਾਮ ਕ੍ਰੋਧ ਮੈਂ ਪ੍ਰਬੀ ਨੇ ਏਕ ਗਿਆਨ ਕੇ ਬਿਹੀਨ ਛੇਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੇ ਛਿਤ ਛਾਉਣਾ ਸਭ ਦੂਤਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉੜਈਆ ਤਾਹੇ ਪੰਛੀ ਕੀ ਵਡਈਆ ਦੇ ਤਬਗਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੈਨੋ ਜਾਨੀ ਪੈ ਪਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕੇ ਜਈਆ ਕਹਿ ਨਭ ਕੇ ਉੜਈਆ ਸੋ ਚਿਰਈਆ ਕਹਿ ਵਖਾਨੀ ਹੈ ਫਲ ਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤੈ ਤਭੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਫਛਈਆ ਸੋ ਚਗੋਰ ਸਮ ਮਾਨੀ ਹੈ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਦ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤੇਂਦੁਆ ਕਹਤ ਸਭ ਕੌਲ ਨਾਭ ਕੌਲ ਜੇ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀੜਤ ਨਾ ਕੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਵੈਰੀ ਸਾਰ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋ ਮੁਖ ਏਕ ਪਾਇਨ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਵੇਦ ਵੇਦ ਯੋਗ ਤੇ ਬਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਹਾਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰਮਾ ਸੀਤਲ ਨ ਸੂਰ ਸੇਤ ਪਤ ਤੇਜ ਇੰਦਰ ਸੋਨਾ ਰਾਜਾ ਭਾਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦ ਬ੍ਰਹਮ ਸੇ ਨ ਬੇਦ ਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸ਼ਨ ਕਿਤੇ ਵੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਯੋ ਪਿਕੰਬਰ ਕਿਤੇ ਕਾਨੇ ਨਾ ਪਰਤ ਤੇ ਭੂਮ ਹੀ ਤੇ ਹੋਏ ਗਏ ਫਿਰ ਭੂਮ ਹੀ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰਹੀ ਕਿ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਤਰਪ ਕੋ ਦਲਤ ਹੈ ਮਾਨ ਸੇ ਮਹੀ ਔਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਬੋਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿੱਜ ਦੇ ਕਰੇ ਅਨੇਕ ਤੋਪ ਜੀ ਕਬੱਡ ਬੇਸ ਪੋਸਤੀ ਅਨੇਕ ਤਾਂ ਨਿਭਾਵਤ ਹੈ ਸੀਸ ਕਹੋ ਕਹਾ ਭਯੋ ਮੱਲ ਜੋ ਪਿਕਾੜਤ ਅਨੇਕ ਡੰਡ ਸੋ ਤੋ ਨਾ ਡੰਡੋਤ ਅਸ ਡੰਗ ਅਥ ਤੀਸ ਕਹੋ ਕਹਾ ਭਯੋ ਰੋਗੀ ਜੋ ਪਿਡਾਰਿਓ ਰਹੇ ਉਰਦੁ ਮੁਖ ਮਨ ਤੇ ਨਾ ਮੁੰਡ ਨੇ ਹਰਾਇਓ ਆਦਿਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸੇ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਖ ਕੋਚਰਿਆ ਫਲ ਫੂਲ ਕੋ ਪਛਈਆ ਸਾਦਾ ਬਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੌ ਕਾਹਾਂ ਭਯੋ ਭੇਡ ਜੋਗ ਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੂਛ ਲੀਜੇ ਜੋਗ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੌ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਗੋਰ ਘਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗੀ ਆ ਬੈਰਾਗੀ ਬਨ ਕਾ ਬਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੇ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਕੁੰਚਰ ਔਗਾ ਦਹਾ ਅਨੇਕ ਦਾ ਪੁਕਾਰ ਹੀ ਕਾਹ ਭਯੋ ਜੋ ਪਿਕਲ ਵਤਰ ਲੀਓ ਕਾਂਸੀ ਵਿੱਚ ਚੀਰ ਚੀਰ ਚੋਰ ਟਾਗ

ਕਾਵਕ ਜੁਲੰਤ ਕਈ ਸਿਮ੍ਰਿਤ ਸ਼ਾਸਤਰ ਤੂੰ ਜਲੰਤ ਵੇਦ ਕਈ ਕੋਕ ਕਾਵ ਕਥਤ ਕਥੇ ਕਈ ਅਗਨ ਹੋਤਰ ਕਈ ਪੌਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਖ ਪੈ ਪੱਤਰ ਬਛ ਨਈ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਦ ਕਰਮ ਕਹੂੰ ਅਗਨ ਹੋਤਰ ਕਹੂੰ।

ਤਾਪ ਕਰੈ ਨਹਿ ਨੈਕ ਕਿਰਪਾ ਨਿਤ ਪਾਨ ਪਰੈ ਜੈ ਫੋਕਟ ਧਰਮ ਸਫੈ ਤਜ ਹੈ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤੇ ਉਯਾ ਭਉ ਸਾਗਰ ਕੋ ਤਰ ਹੈ ਭਉ ਫੂਲ ਨ ਦੇਹ ਪੁਨਰ ਧਰ ਹੈ ਇਕ ਨਾਮ ਬਿਨਾ ਨਹੀਂ ਗੋਟ ਬ੍ਰਿਤੀ ਇਮ ਵੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਚਸ ਕੇ

ਮਲ ਦਿਆਵ ਗੁਰ ਕਰ ਤੇਜ ਗੁਣ ਗਾਵ ਤੇਰਾ ਨਾਮ ਹੈ ਜੋਗ ਜੋਗ ਸਾਧ ਪੌਨ ਸਾਧਨਾ ਕਿਤੇ ਕਮਾਂਧ ਅਰਬ ਕੇ ਅਰਬੀ ਅਰਧ ਤੇਰਾ ਨਾਮ ਹੈ ਫਰਾ ਕੇ ਫਿਰੰਗੀ ਮਾਨ ਕੰਧਾਰੀ ਕੁਰੇ ਸਿਜਾਨੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ ਮਨ ਹਟਾ ਮੰਗਲ ਤੇਰੀ ਮਨ ਸੋ ਤਪੱਸਾ ਕਰ ਦੇੜ ਵੈਦ ਲੰਗ ਪਹਿਚਾਨ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹਲ ਮਾਕ ਦੇਸ਼ ਕੇ ਮੰਗੇਲੇ ਵੀਰ ਬੰਗ ਸੇ ਬੁੰਦੇਲ ਪਾਪ ਪੁੰਜ ਕੋ ਮਲਥ ਹੈ ਗੁਖਾ ਗੁਣ ਗਾਵ ਜਿਨ ਮਚੀਨ ਕੇ ਸੀਸ ਨਿਆਵ ਤਿਪ ਤਿਥ ਆਏ ਦੁਖ ਦੇਹ ਕੇ ਦਲਤ ਹੈ ਜਿਨੇ ਦੋਹੇ ਧਾਇਓ ਤਿਨ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਦੇਵ ਦੇਵ ਤਾਨ ਕੋ ਸੁਰੇਸ਼ ਦਾਨ ਵਾਨ ਕੋ ਮਹੇਸ਼ ਕੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨਦੀਨ ਸਦ ਦੀਨ ਕਹੀਅਤ ਹੈ ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਵ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਛੇ ਪਹੁ ਚਤ ਤਾਹੇ ਜਿਡਿਕ ਜਿੰਘਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤਾ ਹੈ ਵਿਚਾਰ ਪੈਨਾ ਪੂਰਨ ਉਕ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਅਵਾਰ ਪਾਈਏ ਨਾ ਪਾਰ ਪੈ ਅਪਾਰ ਕੈ ਬਖਾਨੀਏ ਅਦਵਿਆ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾ ਰੂਪ ਹੂੰ ਕੈ ਰਾਸੀ ਹੈ ਅਨਾਸੀ ਕੈ ਕੇ ਮਾਨੀਏ ਜੰਤਰ ਹੂੰ ਨ ਜਾਤ ਜਾ ਕੇ ਬਾਪ ਹੂੰ ਨ ਮਾਇਤਾ ਕੀ ਪੂਰਨ ਪ੍ਰਭਾ ਕੀ ਸੁਛਟਾ ਕੇ ਅਨ ਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੈ ਖਜਾਨੀਏ ਤੇਜ ਹੂੰ ਕੋ ਤਾਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਬੁੱਧ ਹੈ ਕਿ ਕ੍ਰੁੱਧ ਕੋ ਅਬੁੱਧ ਹੈ ਕਿ ਅਛੇ ਅਵਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦੇਹੰਦਾ ਹੈ ਗਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿੱਤਰਨ ਕੋ ਪੋਕਤ ਹੈ ਕਿ ਬ੍ਰਿਧਤਾ ਕੀ ਵਾਸੀ ਹੈ ਜੋ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਵਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜੰਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ।

ਨਹੀਂ ਮਾੜੇ ਮਨਸੂਰ ਗੁਰਜੀ ਤਲਾਂ ਦੇ ਤਾਣੇ ਉੱਤੇ ਆਸਰਾ ਦੇ ਆਸਰੇ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਅੱਜ ਰੁਚ ਕੀਰਤਨ ਕਰਦੇ ਹਾਂ ਸਬਦ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮਾਈ ਪਾਓ ਸਬਦ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾ ਦੇ ਲਿਖੇ ਲਾਉਣੇ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ

ਕੀਤਾ। ਉਹ ਮੰਗਲਾਂ ਦੀ ਕਥਾ ਸਾਤ ਸੰਗਤ ਜੀ ਚੱਲ ਰਹੀ ਹੈ। ਆਓ ਸਾਤ ਸੰਗਤ ਜੀ ਆਪਾਂ ਕਥਾ ਆਰੰਭ ਕਰਨਾ ਕਰੀਏ। ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਦਰਜ ਕਰਵਾਉਂਦਿਆਂ ਹੋਇਆ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦੇ

ਸੰਗਤ ਜੀ, ਇਹ ਜੋ ਕਵਿਤ ਜੋ ਹੈ ਕਵੀ ਰਾਜ ਜੀ ਨੇ ਇੱਥੇ ਉਚਾਰਨ ਕਰਨਾ ਕੀਤਾ ਹੈ। ਇੱਕ ਪਾਸੇ ਹੈ ਤੋਸੋ ਤੇ ਇੱਕ ਪਾਸੇ ਹੈ ਮੋਸੋ। ਤੋਸੋ ਦਾ ਮਤਲਬ ਤੇਰੇ ਵਰਗਾ ਤੇ ਮੇਰੇ ਵਰਗਾ, ਜਿਹਨੂੰ ਸਾਧ ਸੰਗਤ ਜੀ ਆਪਾਂ ਕਹਿੰਦੇ ਨਾ ਅਧਿਐਨ ਕਰਨਾ, ਤੁਲਨਾਤਮਕ ਅਧਿਐਨ ਕਰਨਾ ਇੰਗਲਿਸ਼ ਦੇ ਵਿੱਚ, ਜਿਹਨੂੰ ਆਪਾਂ ਡਿਫਰੈਂਸ ਬਿਟਵੀਨ ਬੋਲਦੇ ਹਾਂ, ਦੋਵਾਂ ਦੇ ਵਿੱਚ ਅੰਤਰ ਕੀ ਹੈ। ਹੁਣ ਆਹ ਜਿਹੜਾ ਕਵਿਤ ਜਿਹੜਾ ਨਾ ਪਿਆਰਿਓ, ਇੱਕ ਪਾਸੇ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਵੱਡੀ ਵਡਿਆਈ ਕਰਨੀ ਕੀਤੀ ਕਿ ਮਹਾਰਾਜ ਆਪ ਜੀ ਅਰਸ਼ਾਂ ਦੇ ਵੱਤ ਹੋ, ਅਤੇ ਜਦੋਂ ਆਪਣੀ ਗੱਲ ਆਉਂਦੀ ਹੈ ਤਾਂ ਕਵੀ ਰਾਜ ਜੀ ਕਹਿੰਦੇ ਆ ਮੈਂ ਨਾਚੀਜ਼ ਹਾਂ, ਮੈਂ ਫਰਸ਼ਾਂ ਦੇ ਵਿੱਚ ਹਾਂ, ਆਪ ਜੀ ਅਰਸ਼ਾਂ ਦੇ ਵਿੱਚ ਹੋ। ਜ਼ਮੀਨ ਅਸਮਾਨ ਦਾ ਫਰਕ ਹੈ ਪਿਆਰਿਓ, ਇਹੀ ਦੇਖੋ ਗੱਲ ਜਿਹੜੀ ਹੈ ਇਹ ਨਿਮਰਤਾ ਦੀ ਗੱਲ ਹੈ, ਇਹ ਭਾਵਨਾ ਦੀ ਗੱਲ ਹੈ। ਯਾਦ ਰੱਖਣਾ ਚਾਹੀਦਾ ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਵੇਦਾਂ ਨੇ ਵੀ ਇਹੀ ਬਚਨ ਕਰਨਾ ਕੀਤਾ ਕਿ ਵਾਹਿਗੁਰੂ ਜੀ ਨੂੰ ਅਹੰਕਾਰ ਨਹੀਂ ਪਾਉਂਦਾ। ਭਾਵੇਂ ਪਿਆਰਿਓ ਤੁਹਾਡੇ ਕੋਲ ਸਭ ਕੁਛ ਹੋਵੇ, ਤੁਹਾਡੇ ਕੋਲ ਸਾਰਾ ਐਸ਼ਵਰਜ ਹੋਵੇ, ਬਹੁਤ ਵੱਡਾ ਮੁਰਾਦਬਾ ਹੋਵੇ, ਬਹੁਤ ਵੱਡੀ ਵਡਿਆਈ ਪਦ ਹੋਵੇ, ਪ੍ਰਤਿਸ਼ਠਾ ਹੋਵੇ, ਬਹੁਤ ਵੱਡੇ ਰਾਜੇ ਮਹਾਰਾਜੇ ਕਿਉਂ ਨਾ ਹੋਣ, ਬੇਸ਼ੱਕ ਪਿਆਰਿਓ

ਦੀ ਹੈ ਕਿ ਉੱਥੇ ਦਿਖਾਉਣਾ ਪੈਂਦਾ ਆਪਣਾ ਸਟੇਟਸ ਜਿਹਨੂੰ ਬੋਲਦੇ ਹਨ, ਆਪਣਾ ਰੁਤਬਾ, ਆਪਣਾ ਦਮਖਮ ਜਿਹੜਾ ਹੈ ਆਪਾਂ ਨੂੰ ਦਿਖਾਉਣਾ ਪੈਂਦਾ, ਲੋਕ ਦਿਖਾਉਂਦੇ ਵੀ ਹਨ ਸੱਚ ਜਾਨੋ ਪਿਆਰਿਓ। ਲੇਕਿਨ ਜਦੋਂ ਵਾਹਿਗੁਰੂ ਜੀ ਦੇ ਅੱਗੇ ਆਉਣਾ, ਸੱਚੇ ਦਰਬਾਰ ਦੇ ਵਿੱਚ ਆਉਣਾ, ਗੁਰੂ ਘਰ ਦੇ ਵਿੱਚ ਆਉਣਾ, ਉਸ ਪਰਮਾਤਮਾ ਦੇ ਅੱਗੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਣਾ, ਉਸ ਵੇਲੇ ਸਾਧ ਸੰਗਤ ਜੀ ਇਹ ਅਹੰਗ ਦੀ ਭਾਵਨਾ ਨਹੀਂ ਲੈ ਕੇ ਜਾਣੀ ਚਾਹੀਦੀ ਹੈ। ਇਹੀ ਵਚਨ ਕਰਨਾ ਚਾਹੀਦਾ ਕਿ ਸਤਿਗੁਰੂ ਮਹਾਰਾਜ ਮੇਰੇ ਵਰਗਾ ਪਾਪੀ ਸਾਰੇ ਔਗੁਣ ਜਿਹੜੇ ਹਨ, ਕਹੋ ਨਾਨਕ ਸਭ ਔਗੁਣ ਮੋਹ ਮਹਿ ਹੈ। ਅਤੇ ਜੋ ਮਹਾਰਾਜ ਜੀ ਨੇ ਵਚਨ ਕੀਤਾ, ਨਾ ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆ, ਮੈਂ ਜੋ ਹਾਂ ਇਹ ਦੋਸਾਂ ਦੇ ਨਾਲ, ਮੈਂ ਔਗਣਾਂ ਦੇ ਨਾਲ ਭਰਿਆ ਹੋਇਆ ਹਾਂ। ਮਹਾਰਾਜ ਜੀ ਨੇ ਕਿਹਾ, ਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਔਗੁਣ ਹਮਾਰੇ, ਦਇਆ ਕਰਹੋ ਕਿਸ਼ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਇਹੀ ਬੇਨਤੀ ਕਰਨੀ ਚਾਹੀਦੀ ਹੈ ਪਿਆਰਿਓ, ਕਿ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਾਂਦੇ ਹਾਂ, ਅਥਾਹ ਪਾਣੀ ਹੈ, ਉਹਦੀ ਕੋਈ ਆਪਾਂ ਗਿਣਤੀ ਨਹੀਂ ਕਰ ਸਕਦੇ ਹਾਂ। ਅਤੇ ਇਹੀ ਵਚਨ ਕਰਨਾ ਚਾਹੀਦਾ, ਮਹਾਰਾਜ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਨਾ, ਇੰਨਾ ਔਗੁਣ ਜਿਹੜੇ ਹਨ ਉਹ ਸਾਡੇ ਅੰਦਰ ਭਰੇ ਹੋਏ ਹਨ। ਆਪਾਂ ਪਿਆਰਿਓ ਇਹ ਆਪਣੇ ਆਪ ਨੂੰ ਸਮਝਾਈਏ, ਜਦੋਂ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਵਚਨ ਕੀਤਾ, ਇਹ ਨਹੀਂ ਕਿਹਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗੁਣ ਤੁਮਾਰੇ, ਕਿ ਐ ਲੋਕੋ ਐ ਜੀਵੋ ਤੁਹਾਡੇ ਅੰਦਰ ਇੰਨੇ ਔਗੁਣ ਭਰੇ ਹੋਏ, ਇਹ ਵਚਨ ਨਹੀਂ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੋ ਸਤਿਗੁਰ ਗੁਣੀ ਨਿਧਾਨ ਹੈ, ਜਿਹੜਾ ਗੁਣੀ ਨਿਧਾਨ ਗੁਣਾਂ ਦਾ ਖਜ਼ਾਨਾ ਸਤਿਗੁਰੂ ਮਹਾਰਾਜ, ਜਦੋਂ ਸਤਿਗੁਰੂ ਮਹਾਰਾਜ ਉਸ ਵਾਹਿਗੁਰੂ ਪਰਮਾਤਮਾ ਦੇ ਅੱਗੇ ਇੰਜ ਬੇਨਤੀ ਕਰਦੇ ਹਨ ਕਿ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ, ਤੇ ਔਗੁਣ ਹਮਾਰੇ, ਹਮਾਰੇ ਦਾ ਮਤਲਬ ਮੇਰੇ ਇੰਨੇ ਜ਼ਿਆਦਾ ਔਗੁਣ ਹਨ। ਅਤੇ ਆਪਾਂ ਪਿਆਰਿਓ ਕਿਸ ਹਸਤੀ ਦੇ ਮਾਲਕ ਹਾਂ, ਆਪਾਂ ਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਤੋਂ ਵੱਡਾ ਤਾਂ ਸਾਡੇ ਵਿੱਚ ਕੋਈ ਵੀ ਨਹੀਂ ਹੋ ਸਕਦਾ। ਜਦੋਂ ਵਾਹਿਗੁਰੂ ਜੀ ਦੇ ਅੱਗੇ ਸਤਿਗੁਰੂ ਜੀ ਇੰਝ ਬੇਨਤੀਆਂ ਕਰਦੇ ਕਿ ਮੇਰੇ ਅੰਦਰ ਇੰਨੇ ਔਗੁਣ ਹਨ, ਅਤੇ ਆਪਾਂ ਨੂੰ ਵੀ ਪਿਆਰਿਓ ਉਹੀ ਭਾਵਨਾ ਜਿਹੜੀ ਹੈ ਉਹ ਧਾਰਨ ਕਰਨੀ ਚਾਹੀਦੀ ਹੈ, ਤਾਂ ਹੀ ਸਾਡਾ ਉਧਾਰ ਹੋਵੇਗਾ। ਕਿ ਵਾਹਿਗੁਰੂ ਜੀਓ, ਕਿ ਮੇਰੇ ਅੰਦਰ ਕਿਹੜਾ ਔਗੁਣ ਹੈ ਅਤੇ ਤੇਰੇ ਅੰਦਰ ਗੁਣ ਕਿਹੜਾ ਹੈ। ਇਹੀ ਗੱਲ ਹੈ ਪਿਆਰਿਓ, ਕਦੇ ਵੀ ਨਾ ਵਾਹਿਗੁਰੂ ਜੀ ਦੇ ਦਰ ਘਰ ਦੇ ਵਿੱਚ, ਹਾਂ ਮੈਂ ਬੇਨਤੀ ਕਰਾਂ ਪਿਆਰਿਓ, ਸੰਸਾਰ ਦੇ ਵਿੱਚ ਆਪਣਾ ਗੁਣ ਦਿਖਾਓ, ਆਪਣਾ ਬਲ ਦਿਖਾਓ, ਆਪਣਾ ਜ਼ੋਰ ਦਿਖਾਓ, ਤੁਹਾਡੀ ਮਰਜ਼ੀ ਹੈ, ਕਰਦੇ ਲੋਕ ਕਰਦੇ, ਕਰਨਾ ਵੀ ਪੈਂਦਾ ਪਿਆਰਿਓ, ਕਿਉਂਕਿ ਜੇ ਇਹ ਨਹੀਂ ਕੀਤਾ ਸੰਸਾਰ ਦੇ ਵਿੱਚ ਨਹੀਂ ਚੱਲਣਾ ਹੈ। ਲੇਕਿਨ ਜਦੋਂ ਸੱਚੇ ਦਰਬਾਰ ਦੇ ਵਿੱਚ ਆਓਗੇ, ਸਤਿਗੁਰੂ ਮਹਾਰਾਜ ਜੀ ਦੇ ਦਰ ਕਰਤੇ ਆਓਗੇ ਨਾ, ਇੱਕਦਮ ਨਿਮਰਤਾ ਧਾਰਨ ਕਰਕੇ ਆਉਣੀ ਚਾਹੀਦੀ ਹੈ। ਮਹਾਂਪੁਰਖ ਇਹੀ ਵਚਨ ਕਰਦੇ ਨਾ ਕਿ ਜਦੋਂ ਗੁਰੂ ਘਰ ਦੇ ਵਿੱਚ ਆਈਦਾ ਨਾ ਪਿਆਰਿਓ, ਯਾਦ ਰੱਖੋ ਜਿੱਥੇ ਆਪਾਂ ਜੋੜੇ ਲਾਉਂਦੇ ਹਾਂ ਉੱਥੇ ਆਪਣੇ ਸਾਰੇ ਗੁਣ, ਉੱਥੇ ਹੀ ਆਪਣਾ ਅਹੰਕਾਰ, ਉਹਨੂੰ ਲਾ ਕਰਕੇ ਆਉਣਾ ਚਾਹੀਦਾ ਕਿ ਮਨਾ ਮੈਂ ਕੁਛ ਵੀ ਨਹੀਂ ਹਾਂ, ਬਸ ਤੂੰ ਹੀ ਤੂੰ ਹੈ, ਸਤਿਗੁਰੂ ਮਹਾਰਾਜ ਹੀ ਹੈ, ਤਾਂ ਪਿਆਰਿਓ ਇਹ ਖੇਡ ਬਣੇਗੀ। ਨਹੀਂ ਤਾਂ ਇੱਥੇ ਆ ਕਰਕੇ ਇੱਥੇ ਵੀ ਆਪਾਂ ਮਹਾਰਾਜ ਜੀ ਦੇ ਅੱਗੇ ਵੀ ਖੜ ਕੇ ਇਹੀ ਬੋਲਾਂਗੇ ਕਿ ਮਹਾਰਾਜ ਮੇਰੇ ਅੰਦਰ ਆਹ ਗੁਣ ਹੈ, ਉਹ ਗੁਣ ਹੈ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਇੰਝ ਕਰ ਦੇਵਾਂਗਾ, ਮੈਂ ਉਂਝ ਕਰ ਦੇਵਾਂਗਾ, ਪਿਆਰਿਓ ਉਹਦੇ ਪੱਲੇ ਕੱਖ ਨਹੀਂ ਰਹਿਣਾ, ਸੱਚੇ ਦਰਬਾਰ ਦੇ ਵਿੱਚ ਉਹ ਝੂਠਾ ਬਣ ਜਾਵੇਗਾ। ਸੋ ਇਹ ਜਿਹੜਾ ਸ਼ਬਦ ਵੀ ਨਾ ਪਿਆਰਿਓ ਜੋ ਆਪ ਜੀ ਨੇ ਸਰਵਣ ਕੀਤਾ ਨਾ, ਇਹੀ ਭਾਵ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਹਨ, ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਬਹੁਤ ਵਾਰੀ ਪਿਆਰਿਓ ਇਹੋ ਜਿਹੇ ਸ਼ਬਦ ਜਿਹੜੇ ਹਨ, ਹਮ ਮੈਲੇ ਤੁਮ ਊਜਲ ਕਰਤੇ ਹਮ

ਪ੍ਰਭ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਇਹੀ ਰੂਪ ਹੈ ਪਿਆਰਿਓ ਦੇਖੋ ਭਾਵਨਾ ਉਹੀ ਹੈ ਹਮ ਮੈਲੇ ਮੈਂ ਮੈੜਾ ਹਾਂ ਤੇ ਆਪ ਜੀ ਮੈੜਿਆਂ ਨੂੰ ਨਿਰਮਲ ਕਰਨ ਵਾਲੇ ਉਜਲੇ ਕਰਨ ਵਾਲੇ ਹੋ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਬਹੁਤ ਸਾਰੇ ਸ਼ਬਦ ਜਿਹੜੇ ਆਹ ਜਿਹੜਾ ਸ਼ਬਦ ਜੋ ਆਪ ਜੀ ਨੇ ਹੁਣੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੂ ਬਾਹੂ ਪਿਆਰਿਓ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਰਚਨਾ ਆਪਣੇ ਕਵਿਤਾ ਦੇ ਵਿੱਚ ਪੂਰਾ ਆਹੀ ਸ਼ਬਦ ਜਿਹੜਾ ਹੈ ਥੋੜਾ ਵੇਰਵਾ ਅੱਗੇ ਪਿੱਛੇ ਹੈ ਤੇ ਆਹੀ ਸ਼ਬਦ ਜਿਹੜਾ ਹੈ ਉਹ ਉਹਨਾਂ ਨੇ ਉਚਾਰਨ ਕੀਤਾ ਤੇ ਉਹ ਸ਼ਬਦ ਜਿਹੜਾ ਨਾ ਦਾਸ ਨੂੰ ਚੇਤੇ ਕੰਠ ਹੈ ਲੇਕਿਨ ਜਦੋਂ ਆਹ ਸ਼ਬਦ ਪੜਿਆ ਸੁਣਿਆ ਤੇ ਇੱਕਦਮ ਉਹਦੇ ਵਿੱਚ ਤਬ ਇਹ ਹੋ ਰਿਹਾ ਕਿ ਭਾਈ ਇਹ ਕਿਉਂਕਿ ਆਹ ਹੁਣ ਸੁਣ ਲਿਆ ਦੋਵਾਂ ਦੇ ਵਿੱਚ ਪਿਆਰਿਓ ਅੰਤਰ ਜ਼ਿਆਦਾ ਨਹੀਂ ਹੈ ਜਿੱਥੇ ਅੰਤਰ ਘੱਟ ਹੁੰਦਾ ਉੱਥੇ ਪਿਆਰਿਓ ਉਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਤੇ ਉਚਾਰਨ ਕਰਨਾ ਔਖਾ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਨਾ ਤੋ ਸੋ ਨਾ ਨਾਥ ਅਨਾਥ ਨਾ ਮੋਸਰ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਮੋਸੋ ਬਿਕਾਰੀ ਨਾ ਤੋਸੋ ਉਪਕਾਰੀ ਮੇਰੇ ਹੈ ਔਗੁਣ ਤੂੰ ਗੁਣ ਸਾਗਰ ਉਚਾਰਨ ਕੀਤਾ ਮੇਰੇ ਹੈ ਔਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਲਿਹੋ ਉਬਾਰੀ ਇਹੀ ਬਚਨ ਦੇਖੋ ਪੂਰਾ ਪਿਆਰਿਓ ਉਹੀ ਸ਼ਬਦ ਹੁਣ ਇਹ ਸ਼ਬਦ ਦੇ ਵਿੱਚ ਕਈ ਸ਼ਬਦ ਜਿਹੜੇ ਅੱਗੇ ਪਿੱਛੇ ਹੋ ਗਏ ਬਸ ਪਿਆਰਿਓ ਪੂਰਾ ਉਹੀ ਭਾਵ ਹੈ ਉਹ ਸ਼ਬਦ ਦੀ ਸਮਝ ਲਿਓ ਭਾਈ ਗੁਰਦਾਸ ਸਾਹਿਬ ਜੀ ਦਾ ਜੋ ਦਾਸ ਨੇ ਸ਼ਬਦ ਆਪ ਜੀ ਦੇ ਅੱਗੇ ਬੇਨਤੀ ਕੀਤੀ ਬਸ ਉਹੀ ਸ਼ਬਦ ਦੀ ਵਿਆਖਿਆ ਜਿਹੜੀ ਹੈ ਇੱਥੇ ਕਵੀ ਰਾਜ ਜੀ ਉਚਾਰਨ ਕਰ ਰਹੇ ਹਨ ਕਹਿੰਦੇ ਤੋਸੋ ਨਾਹੀ ਦਾਤਾ ਕੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਤੁਹਾਡੇ ਵਰਗਾ ਦਾਤਾ ਜਿਹੜਾ ਕੋਈ ਵੀ ਨਹੀਂ ਹੈ ਸੱਚ ਜਾਣੋ ਪਿਆਰਿਓ ਤੇ ਕਈ ਚੀਜ਼ਾਂ ਦਾ ਦਾਤ ਦੇਖੋ ਕੱਲ ਵੀ ਦਾਸ ਨੇ ਬੇਨਤੀ ਕੀਤੀ ਕਿ ਕਈ ਚੀਜ਼ਾਂ ਜਿਹੜੀਆਂ ਕਵੀ ਰਾਜ ਜੀ ਨੇ ਵੀ ਬੜਾ ਪਿਆਰਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਦੇਖੋ ਔਰਤਾਂ ਦਾਤਾਂ ਪਿਆਰਿਓ ਆਪਾਂ ਨੂੰ ਕਿੱਥੋਂ ਮਿਲ ਜਾਂਦੀਆਂ ਕੋਈ ਪੈਸਿਆਂ ਦੀ ਕੋਈ ਦਾਤ ਦੇ ਦਿੰਦਾ ਕਦੇ ਕੋਈ ਔਕੜ ਆ ਜਾਵੇ ਆਪਾਂ ਪੈਸੇ ਮੰਗਦੇ ਹਾਂ ਭਾਈ ਪੈਸਾ ਦੇ ਦੇ ਉਹ ਪੈਸਾ ਦੇ ਦੇਵੇਗਾ ਕੋਈ ਤੁਹਾਨੂੰ ਵਸਤਰਾਂ ਦਾ ਦਾਨ ਕਰ ਦੇਵੇਗਾ ਕੋਈ ਪ੍ਰਸ਼ਾਦੇ ਦਾ ਦਾਨ ਦੇ ਦੇਵੇਗਾ ਸੱਚ ਜਾਣੋ ਪਿਆਰਿਓ ਵਿੱਦਿਆ ਦਾ ਦਾਨ ਜਿਹੜਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਕੋਈ ਤੁਹਾਨੂੰ ਵਿੱਦਿਆ ਦਾ ਦਾਨ ਵੀ ਦੇਵੇਗਾ ਫ੍ਰੀ ਦੇ ਵਿੱਚ ਤੁਹਾਨੂੰ ਪੜਾਵੇਗਾ ਲਿਖਾਵੇਗਾ ਠੀਕ ਹੈ ਇਹ ਦਾਤਾਂ ਤਾਂ ਪਿਆਰਿਓ ਸੰਸਾਰੀ ਦਾਤਾਂ ਇਹ ਆਮ ਸੰਸਾਰੀ ਜੀਵਾਂ ਤੋਂ ਵੀ ਪ੍ਰਾਪਤ ਹੋ ਸਕਦੀ ਹੈ ਲੇਕਿਨ ਮੁਕਤੀ ਦੀ ਦਾਤ ਜਿਹੜੀ ਕੋਈ ਵੀ ਦੇ ਨਹੀਂ ਸਕਦਾ ਤੇ ਕਿਉਂਕਿ ਮੁਕਤੀ ਜੋ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਹੀ ਹੈ ਆਪ ਤਰੇ ਤਾਰੇਨ ਸਰੀਠਾ ਆਪ ਪਿਆਰਿਓ ਉਹ ਮੁਕਤ ਹਨ ਆਪ ਮੁਕਤ ਅਵਰਾ ਮੁਕਤ ਕਰਾਵੈ ਆਪ ਉਹ ਮੁਕਤ ਤੇ ਦੂਜਿਆਂ ਨੂੰ ਉਹ ਮੁਕਤ ਕਰਾਉਣ ਵਾਲੇ ਹਨ ਇਸ ਤੋਂ ਵੱਡੀ ਦਾਤ ਕੀ ਹੋ ਸਕਦੀ ਹੈ ਬਾਹਰੀ ਤੌਰ ਤੇ ਵੀ ਪਿਆਰਿਓ ਵੇਖਿਆ ਜਾਵੇ ਦਾਤਾਂ ਦੀ ਗੱਲ ਜੇ ਆਪਾਂ ਕਰਦੇ ਹਾਂ ਸਤਿਗੁਰੂ ਮਹਾਰਾਜ ਸਰਬੰਸ਼ ਦਾਨੀ ਹਨ ਆਪਣਾ ਸਭ ਕੁਛ ਮਹਾਰਾਜ ਜੀ ਨੇ ਦਾਨ ਕਰ ਦਿੱਤਾ ਕੀ ਰੱਖਿਆ ਪਿਆਰਿਓ ਇਸ ਕਰਕੇ ਕਹਿੰਦੇ ਨਾ ਤੋਸੋ ਨਾ ਹੀ ਦਾਤਾ ਕੋ ਇਹ ਸਤਿਗੁਰੂ ਮਹਾਰਾਜ ਜੇ ਪਿਆਰਿਓ ਆਪਾਂ ਇਹੀ ਸ਼ਬਦ ਦੀ ਵਿਚਾਰ ਕਰੀਏ ਨਾ ਮੈਂ ਬੇਨਤੀ ਕਰਾਂਗਾ ਅੱਧੀ ਪੰਕਤੀ ਦੀ ਹੀ ਬਸ ਤੋਸੋ ਨਾ ਹੀ ਦਾਤਾ ਕੋ ਇਹੀ ਬਸ ਇੰਨੇ ਕੁ ਸ਼ਬਦ ਨੂੰ ਹੀ ਲੈ ਕਰਕੇ ਆਪਾਂ ਕਈ ਦਿਨ ਇਹਦੀ ਵਿਆਖਿਆ ਕਰ ਸਕਦੇ ਹਾਂ ਇਤਿਹਾਸ ਦੇ ਵਿੱਚ ਬਹੁਤ ਸਾਖੀਆਂ ਮਹਾਰਾਜ ਜੀ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਭਰੀਆਂ ਹੋਈਆਂ ਜਿਹਦੇ ਵਿੱਚ ਪਤਾ ਲੱਗਦਾ ਕਿ ਮਹਾਰਾਜ ਜੀ ਦੇ ਵਰਗਾ ਦਾਤਾ ਕੋਈ ਨਹੀਂ ਹੈ ਸਤਿਗੁਰ ਵੱਡਾ ਕਰ ਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਿਗੁਰੂ ਮਹਾਰਾਜ ਬਹੁਤ ਵੱਡੇ ਹਨ ਉਹਦੇ ਵਰਗਾ ਦਾਤਾ ਕੋਈ ਨਹੀਂ ਹੈ ਤੇ ਮੇਰੇ ਵਰਗਾ ਭਿਖਾਰੀ ਦੀਨ ਜਿਹੜਾ ਹੈ ਉਹ ਕੋਈ ਨਹੀਂ ਹੈ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਕਿ ਵਾਹਿਗੁਰੂ ਜੀ ਪਿਆਰਿਓ ਨਿਜ ਪਤ ਆਪਣੇ ਪਤ ਦਾ ਮਾਲਕ ਆਪ ਹੈ ਤੇ ਹਮ ਭੀਖਕ ਅਸੀਂ ਭਿਖਾਰੀ ਹਾਂ ਸੱਚ ਜਾਣੋ ਪਿਆਰਿਓ ਇਹ ਦਰ ਘਰ ਇਹੋ ਜਿਹਾ ਹੈ ਇਹ ਦਰ ਘਰ ਦੇ ਵਿੱਚ ਹਰ ਕੋਈ ਪਿਆਰਿਓ ਭਿਖਾਰੀ ਹੀ ਬਣ ਕਰਕੇ ਆਉਂਦਾ ਇੱਥੇ ਕੋਈ ਰਾਜਾ ਜਿਹੜਾ ਮਾਲਕ ਬੇਸ਼ੱਕ ਪਿਆਰਿਓ ਬਾਹਰੀ ਤੌਰ ਤੇ ਬੋਲੇ
ਮੈਂ ਮਾਲਕ ਹਾਂ, ਮੈਂ ਜੀ ਫਲਾਣਾ ਮੈਂਬਰ ਹਾਂ ਢਿਮਕਾਣਾ, ਹੁਣ ਮੈਂ ਮੇਰਾ ਪ੍ਰਬੰਧ ਚੱਲ ਰਿਹਾ ਹੈ। ਚਲੋ ਬਾਹਰੀ ਤੌਰ 'ਤੇ ਬੋਲੇ ਕਰੇ, ਲੇਕਿਨ ਜਦੋਂ ਅੰਤਰੀਵ ਗੱਲ ਆਉਂਦੀ ਨਾ ਪਿਆਰਿਓ, ਤੇ ਦੇਖੋ ਉਹ ਵੀ ਇੱਥੇ ਝੋਲੀਆਂ ਅੱਡ ਕਰਕੇ ਦਾਤਾਂ ਮੰਗਦੇ ਹਨ, ਉਹ ਵੀ ਇੱਥੇ ਬੇਨਤੀਆਂ ਕਰਦੇ ਹਨ। ਯਾਦ ਰੱਖੋ ਪਿਆਰਿਓ ਕਿ ਆਪਾਂ ਸਾਰੇ ਹੀ ਉਸ ਦਰ ਘਰ ਦੇ ਭਿਖਾਰੀ ਹਾਂ। ਅਤੇ ਮੈਂ ਆਪ ਨੂੰ ਬੇਨਤੀ ਕਰਾਂ ਪਿਆਰਿਓ, ਅਤੇ ਕਹਿੰਦੇ ਨਾ ਇੱਕ ਵਾਰੀ ਦੀ ਗੱਲ ਹੈ, ਇੱਕ ਫਕੀਰ ਹੋਇਆ ਪਿਆਰਿਓ, ਇਹ ਅਕਬਰ ਬਾਦਸ਼ਾਹ ਦੇ ਵੇਲੇ ਦਾ ਫਕੀਰ ਸੀ। ਇਹਦਾ ਨਾਮ ਫਰੀਦ ਸੀ। ਇੱਕ ਤਾਂ ਫਰੀਦ ਸਾਹਿਬ ਜੀ ਜੋ ਬਾਣੀਕਾਰ ਹਨ, ਜਿਨ੍ਹਾਂ ਦੀ ਬਾਣੀ ਗੁਰਬਾਣੀ ਦੇ ਵਿੱਚ ਦਰਜ ਹੈ, ਉਹ

ਦਿਲ ਖੁੱਲ ਕੇ ਪੈਸਾ ਦੇਣਾ, ਆਪਣਾ ਸਾਰਾ ਕੰਮ ਵਧੀਆ ਹੋ ਜਾਏਗਾ, ਇਹ ਨਗਰ ਜਿਹੜਾ ਹੈ ਬਹੁਤ ਆਬਾਦ ਹੋ ਜਾਵੇਗਾ, ਕਿਉਂਕਿ ਵੱਡੇ ਕੰਮ ਵੱਡਿਆਂ ਤੋਂ ਹੀ ਹੁੰਦੇ ਹਨ। ਰਾਜੇ ਨੇ ਕਹਿ ਦਿੱਤਾ ਚਲੋ ਭਾਈ ਆਹ ਕੰਮ ਕਰਨਾ, ਫਿਰ ਪੈਸਿਆਂ ਦੀ ਘਾਟ ਨਹੀਂ ਰਹੇਗੀ। ਲੋਕਾਂ ਨੇ ਪਿਆਰਿਓ ਉਸ ਮਹਾਂਪੁਰਖ ਨੂੰ, ਉਹ ਫਕੀਰ ਨੂੰ ਸਮਝਾ ਲਿਆ। ਉਹਨੇ ਪਹਿਲੇ ਕਿਹਾ ਨਾ ਭਾਈ ਰਹਿਣ ਦਿਓ, ਮੈਂ ਕੀ ਕਰਾਂ, ਮੈਂ ਉਹਦੇ ਅੱਗੇ ਮੰਗਾਂ, ਇਹ ਗੱਲ ਠੀਕ ਨਹੀਂ ਹੈ। ਫਿਰ ਵੀ ਪਿਆਰਿਓ ਉਹਨੂੰ ਸਮਝਾਇਆ, ਕਹਿਣ ਲੱਗਿਆ ਫਕੀਰ ਸਾਈਂ ਤੂੰ ਆਪਣੇ ਲਈ ਥੋੜ੍ਹੀ ਮੰਗ ਰਿਹਾ, ਤੂੰ ਤਾਂ ਸਾਡੇ ਲਈ ਲੋਕ ਭਲਾਈ ਦੇ ਲਈ ਮੰਗ ਰਿਹਾ, ਤੈਨੂੰ ਮੰਗ ਕਰਨੀ ਚਾਹੀਦੀ ਹੈ। ਕਹਿਣ ਲੱਗਾ ਠੀਕ ਹੈ ਅਤੇ ਮੈਂ ਮੰਗਾਂਗਾ। ਕਹਿੰਦੇ ਪਿਆਰਿਓ ਕਿ ਜਦੋਂ ਇਹ ਸਵੇਰ ਦਾ ਸਮਾਂ ਸੀ, ਇਬਾਦਤ ਦਾ ਸਮਾਂ ਸੀ, ਅਤੇ ਉਹ ਅਕਬਰ ਜਿਹੜਾ ਹੈ ਬੜਾ ਪਿਆਰਿਓ ਉਹ ਦੀਨ ਦਾ ਪੱਕਾ, ਅਤੇ ਉੱਥੇ ਮਸੀਤ ਜੋ ਬਣੀ ਹੋਈ ਹੈ ਅਤੇ ਉਸ ਮਸੀਤ ਦੇ ਵਿੱਚ ਉਹ ਫਕੀਰ ਸਾਈਂ ਵੀ ਬੈਠਿਆ ਹੋਇਆ, ਅਤੇ ਅਕਬਰ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਮੈਂ ਉੱਥੇ ਆਵਾਂਗਾ ਇਬਾਦਤ ਕਰਨ ਦੇ ਲਈ, ਬੇਨਤੀ ਕਰਨ ਦੇ ਲਈ, ਅਤੇ ਉਹ ਤੋਂ ਬਾਅਦ ਫਕੀਰ ਜੀ ਮੈਂ ਤੁਹਾਨੂੰ ਵੀ ਮਿਲਣਾ। ਉੱਥੇ ਜਦੋਂ ਅਕਬਰ ਆਇਆ ਨਾ ਪਿਆਰਿਓ, ਅਕਬਰ ਉਸ ਮਸੀਤ ਦੇ ਵਿੱਚ ਬੈਠ ਕਰਕੇ ਅੱਲਾਹ ਤਾਲਾ ਦੇ ਅੱਗੇ, ਵਾਹਿਗੁਰੂ ਜੀ ਦੇ ਅੱਗੇ ਹੱਥ ਫੈਲਾ ਕਰਕੇ ਅਤੇ ਉਹ ਮੰਗ ਕਰ ਰਿਹਾ ਕਿ ਯਾ ਖੁਦਾਇਆ ਮੈਨੂੰ ਆਹ ਵੀ ਚਾਹੀਦਾ, ਆਹ ਵੀ ਦੇ, ਉਹ ਵੀ ਚਾਹੀਦਾ, ਉਹ ਵੀ ਦੇ, ਆਹ ਵੀ ਮੇਰੀ ਬੇਨਤੀ ਕਬੂਲ ਕਰਨਾ ਕਰ, ਉਹ ਵੀ ਮੇਰੀ ਅਰਜ਼ ਪੂਰੀ ਕਰਨਾ ਕਰ, ਆਹ ਵੀ ਕੰਮ ਅੜ ਗਿਆ, ਉਹ ਵੀ ਕੰਮ ਅੜ ਗਿਆ, ਆਹ ਵੀ ਕਰਾ ਦੇ, ਉਹ ਵੀ ਕਰਾ ਦੇ। ਅਤੇ ਬਾਅਦ ਦੇ ਵਿੱਚ ਉਹਨੇ ਆਪ ਪਿਆਰਿਓ ਕਈ ਮਿੰਟ ਬਹੁਤ ਲੰਬਾ ਸਮਾਂ ਖੜ ਕੇ ਦੁਆ ਕਰਨੀ ਕੀਤੀ, ਮੰਗ ਕਰਨੀ ਕੀਤੀ। ਫਿਰ ਉਹੀ ਫਕੀਰ ਨੂੰ ਕਹਿਣ ਲੱਗਾ ਫਕੀਰ ਸਾਈਂ ਮੈਂ ਤੇਰੇ ਅੱਗੇ ਬੇਨਤੀ ਕਰ ਰਿਹਾ ਕਿ ਤੂੰ ਇਹ ਵਾਹਿਗੁਰੂ ਜੀ ਦੇ ਅੱਗੇ ਭਾਵ ਕਿ ਅੱਲਾਹ ਤਾਲਾ ਦੇ ਅੱਗੇ ਤੂੰ ਵੀ ਮੇਰੀ ਫਰਿਆਦ ਕਰ, ਬੇਨਤੀ ਕਰ, ਹੋ ਸਕਦਾ ਤੇਰੀ ਬੇਨਤੀ ਇਹ ਕਬੂਲ ਹੋ ਜਾਵੇ। ਜਦੋਂ ਪਿਆਰਿਓ ਇਹ ਗੱਲ ਹੋਈ, ਉਹਨੇ ਤਾਂ ਉਹਦੇ ਲਈ ਬੇਨਤੀ ਕੀਤੀ, ਉਹਦੇ ਲਈ ਦੁਆ ਕਰਨੀ ਕੀਤੀ, ਲੇਕਿਨ ਉਹ ਫਿਰ ਚੁੱਪ ਹੋ ਗਿਆ, ਚੁੱਪ ਹੋ ਗਿਆ। ਬਾਅਦ ਦੇ ਵਿੱਚ ਕਹਿੰਦੇ ਨਾ ਅਕਬਰ ਜਿਹੜਾ ਹੈ ਤੇ ਮਸੀਤ ਤੋਂ ਜਦੋਂ ਬਾਹਰ ਆ ਗਿਆ, ਉਹ ਤਾਂ ਚੱਲ ਗਿਆ, ਲੋਕ ਭੱਜ ਕਰਕੇ ਆਏ ਤੇ ਉਹਨਾਂ ਨੂੰ ਬੜੀ ਖੁਸ਼ੀ ਸੀ, ਉਹਨਾਂ ਨੂੰ ਲੱਗਿਆ ਕਿ ਅਕਬਰ ਜਿਹੜਾ ਬਾਦਸ਼ਾਹ ਵਕਤੀ ਬਾਦਸ਼ਾਹ ਕਈ ਘੰਟੇ ਮਸੀਤ ਦੇ ਵਿੱਚ ਬੈਠਿਆ, ਲੱਗਦਾ ਕਿ ਫਕੀਰ ਸਾਈਂ ਦੇ ਨਾਲ ਵਧੀਆ ਗੱਲਬਾਤ ਹੋ ਗਈ ਹੋਵੇਗੀ, ਉਹਨੇ ਕੋਈ ਇਕਰਾਰ ਕੀਤਾ ਹੋਵੇਗਾ। ਅਤੇ ਫਿਰ ਉਹਨਾਂ ਨੇ ਜਾ ਕਰਕੇ ਫਕੀਰ ਨੂੰ ਪੁੱਛਿਆ ਕਿ ਇਹ ਫਕੀਰ ਸਾਈਂ ਤੂੰ ਨੇ ਬੇਨਤੀ ਕੀਤੀ ਕਿ ਨਹੀਂ, ਤੈਨੂੰ ਕਿਹਾ ਸੀ ਨਾ ਕਿ ਭਾਈ ਆਹ ਜਿਹੜੀ ਹੈ ਤੂੰ ਮੰਗ ਕਰਨਾ ਕਰ, ਇਹ ਚੀਜ਼ਾਂ ਸਾਨੂੰ ਚਾਹੀਦੀਆਂ। ਉਹਨੇ ਕਿਹਾ ਕਿ ਭਾਈ ਮੈਂ ਤਾਂ ਨਹੀਂ ਚਾਹੁੰਦਾ ਸੀ, ਲੇਕਿਨ ਤੁਹਾਡੇ ਕਰਕੇ ਮੈਂ ਵੀ ਤਿਆਰ ਹੋ ਗਿਆ ਕਿ ਮੈਂ ਉਹਦੇ ਅੱਗੇ ਬੇਨਤੀ ਕਰਾਂ, ਅਕਬਰ ਦੇ ਅੱਗੇ ਫਰਿਆਦ ਕਰਾਂ ਕਿ ਅਕਬਰ ਸਾਨੂੰ ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਇਹ ਸਾਡਾ ਕੰਮ ਕਰਨਾ ਕਰ। ਲੇਕਿਨ ਅਕਬਰ ਜਦੋਂ ਆਇਆ, ਮੈਂ ਕੀ ਉਹਦੇ ਅੱਗੇ ਬੇਨਤੀ ਕਰਾਂ, ਉਹਨੇ ਆਪ ਬਹੁਤ ਬੇਨਤੀਆਂ ਖੁਦਾਇਆ ਦੇ ਅੱਗੇ ਕਰਨੀ ਕੀਤੀ। ਮੈਂ ਉੱਥੇ ਬੈਠਿਆ ਹੋਇਆ ਸੀ, ਮੈਨੂੰ ਬੁਲਾ ਕਰਕੇ ਕਹਿੰਦਾ ਕਿ ਫਕੀਰ ਸਾਈਂ ਤੂੰ ਵੀ ਮੇਰੀ ਬੇਨਤੀ ਕਰ, ਮੇਰੇ ਲਈ ਦੁਆ ਕਰਨਾ ਕਰ। ਉਹਦੀ ਲਿਸਟ ਇੰਨੀ ਵੱਡੀ ਹੈ, ਉਹਨੇ ਬੇਨਤੀਆਂ ਮੇਰੇ ਤੋਂ ਕਰਾਈਆਂ। ਫਿਰ ਮੈਂ ਆਪਣੇ ਮਨ ਨੂੰ ਸਮਝਾਇਆ ਕਿ ਮਨਾ, ਜਿਹਦੇ ਕੋਲ ਤੂੰ ਬੇਨਤੀ ਲੈ ਕਰਕੇ ਜਾ ਰਿਹਾ ਉਹ ਖੁਦ ਖੁਦਾਇਆ ਦੇ ਅੱਗੇ ਮੰਗ ਰਿਹਾ, ਤੂੰ ਉਸ ਮੰਗਤੇ ਦੇ ਕੋਲ ਕੀ ਮੰਗਦਾ, ਚੱਲ ਹਟ ਪਰਾਂ, ਆਪਾਂ ਵੀ ਉਹੀ ਖੁਦਾਇਆ ਤੋਂ ਮੰਗ ਕਰਨਾ ਕਰੀਏ, ਉਹਦੇ ਅੱਗੇ ਹੀ ਬੇਨਤੀ ਕਰਨਾ ਕਰੀਏ। ਕਹਿਣ ਲੱਗਾ ਮੈਂ ਉਹਦੇ ਅੱਗੇ ਬੇਨਤੀ ਕੀ ਕਰਾਂ ਜੋ ਖੁਦ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰ ਰਿਹਾ, ਕਿਉਂਕਿ ਵਾਹਿਗੁਰੂ ਜੀ ਬਹੁਤ ਵੱਡੇ ਹਨ ਪਿਆਰਿਓ, ਆਪਾਂ ਸਾਰੇ ਭਿਖਾਰੀ ਹਾਂ। ਬੇਸ਼ੱਕ ਪਿਆਰਿਓ ਬਾਹਰੀ ਤੌਰ 'ਤੇ ਕੋਈ ਬਹੁਤ ਮਰਾਤਬਾ ਹੋਵੇ, ਬਹੁਤ ਪੈਸਾ ਹੋਵੇ, ਤਕੜਾ ਬੰਦਾ ਵੀ ਹੋਵੇ, ਲੇਕਿਨ ਅੰਦਰ ਝਾਤ ਮਾਰੋ ਪਿਆਰਿਓ, ਉਹ ਵੀ ਜਦੋਂ ਆਉਂਦਾ ਨਾ, ਉਹ ਵੀ ਆ ਕਰਕੇ ਕੋਈ ਨਾ ਕੋਈ ਤਾਂ ਭਿਖਾਰੀ ਵਾਂਗੂ ਮੰਗ ਹੀ ਕਰਦਾ, ਕਿਉਂਕਿ ਦਰ ਹੀ ਇਹੋ ਜਿਹਾ। ਵਾਹਿਗੁਰੂ ਜੀ ਤੋਂ ਵੱਡਾ, ਸਤਿਗੁਰੂ ਮਹਾਰਾਜ ਜੀ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ, ਆਪਾਂ ਸਾਰੇ ਭਿਖਾਰੀ ਹਾਂ। ਯਾਦ ਰੱਖੋ, ਇੱਕ ਆਮ ਬੰਦਾ ਆਪਣੇ ਵਰਗਾ ਛੋਟਾ ਬੰਦਾ ਤਾਂ ਛੋਟਾ ਭਿਖਾਰੀ ਹੁੰਦਾ, ਜਿੰਨਾ ਵੱਡਾ ਬੰਦਾ ਹੋਵੇ ਉਹ ਉਨਾ ਵੱਡਾ ਭਿਖਾਰੀ ਹੁੰਦਾ ਹੈ, ਉਹਦੀ ਮੰਗ ਉਹਦੀ ਫੇਰਿਸ਼ਤ ਬਹੁਤ ਵੱਡੀ ਹੁੰਦੀ ਹੈ। ਛੋਟਾ ਬੰਦਾ ਜਿਹੜਾ ਕੀ ਮੰਗੇਗਾ ਜੀ, ਚਲੋ ਪ੍ਰਸ਼ਾਦਾ ਚਾਹੀਦਾ ਜੀ, ਅਤੇ ਸਿਰ ਢੱਕਣ ਦੇ ਲਈ ਘਰ ਚਾਹੀਦਾ, ਬਸਤਰ ਚਾਹੀਦਾ। ਵੱਡਾ ਬੰਦਾ ਉਹਦੇ ਕੋਲ ਤਾਂ ਸਭ ਕੁਛ ਹੈ, ਉਹ ਇਹ ਨਹੀਂ ਮੰਗਦਾ, ਉਹ ਮੰਗੇਗਾ ਕਿ ਜੀ ਆਹ ਚਾਹੀਦਾ, ਅਰਬਾਂ ਖਰਬਾਂ ਚਾਹੀਦੇ, ਉਹ ਵੀ ਚਾਹੀਦਾ, ਆਹ ਵੀ ਚਾਹੀਦਾ। ਜਿੰਨਾ ਵੱਡਾ ਬੰਦਾ ਹੋਵੇ ਸੱਚ ਜਾਣੋ ਪਿਆਰਿਓ, ਉਹ ਉਨਾ ਵੱਡਾ ਭਿਖਾਰੀ ਹੁੰਦਾ ਹੈ।

ਕੋਈ ਨਹੀਂ ਹੈ ਤੇ ਮੇਰੇ ਵਰਗਾ ਦੁਖੀ ਕੋਈ ਨਹੀਂ ਹੈ। ਪਿਆਰਿਓ, ਅੰਦਰ ਜੇ ਆਪਾਂ ਝਾਤ ਮਾਰਦੇ ਹਾਂ ਕਈ ਤਰ੍ਹਾਂ ਦੇ ਦੁੱਖ ਜਿਹੜੇ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੂਖਾ, ਇੱਕ ਦੁੱਖ ਸਖਤ ਵਾਰ ਜਮਦੂਤਾ, ਇੱਕ ਦੁੱਖ ਰੋਗ ਲੱਗੈ ਤਨ ਤਹਾਏ, ਵੈਦ ਨਾ ਭੁੱਲੈ ਦਾਰੂ ਲਾਏ। ਆਪਾਂ ਸਾਰੇ ਪਿਆਰਿਓ ਦੁਖੀ ਹਾਂ। ਮਹਾਰਾਜ ਨੇ ਕਿਹਾ ਨਾ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਪਿਆਰਿਓ ਦੁਖੀ ਹੈ। ਕਬੀਰ ਸਾਹਿਬ ਜੀ ਦਾ ਸ਼ਬਦ ਪੜੋ, ਕਬੀਰ ਸਾਹਿਬ ਜੀ ਉਚਾਰਨ ਕਰਦੇ ਕਿ ਮੈਂ ਜਾਣਿਆ ਦੁੱਖ ਮੁੱਝ ਕੂ, ਦੁੱਖ

ਜਾਣਿਆ ਦੁੱਖ ਮੁਝਕੂ, ਮੈਨੂੰ ਲੱਗਿਆ ਕਿ ਭਾਈ ਦੁੱਖ ਮੈਨੂੰ ਚਿਮੜੇ ਹੋਏ ਹਨ, ਮੈਨੂੰ ਹੀ ਬਹੁਤ ਜ਼ਿਆਦਾ ਦੁੱਖ, ਮੈਂ ਹੀ ਸਭ ਤੋਂ ਜ਼ਿਆਦਾ ਦੁਖੀ ਹਾਂ। ਜਦੋਂ ਐਨ ਅਵਸਥਾ ਦੇ ਰੂਪ ਦੇ ਵਿੱਚ ਉੱਤੇ ਚੜ੍ਹ ਕੇ ਵੇਖਿਆ, ਜਦੋਂ ਦਿਵ ਦ੍ਰਿਸ਼ਟੀ ਦੇ ਨਾਲ ਵੇਖਣਾ ਕੀਤਾ, ਤਾਂ ਘਰ ਘਰ ਇਹ ਅੱਗ, ਘਰ ਘਰ ਦੇ ਵਿੱਚ ਲੋਕ ਜਿਹੜੇ ਹਨ ਦੁਖੀ ਹਨ। ਕਈ ਤਰ੍ਹਾਂ ਦਾ ਦੁੱਖ ਹੈ ਪਿਆਰਿਓ, ਕਈਆਂ ਦੇ ਕੋਲ ਪੈਸਾ ਹੈ, ਉਹਨਾਂ ਦੇ ਕੋਲ ਪਿਆਰ ਨਹੀਂ ਹੈ, ਕਈਆਂ ਦੇ ਕੋਲ ਪਰਿਵਾਰ ਦਾ ਪਿਆਰ ਹੈ ਤੇ ਇਹਨਾਂ ਆਪਸ ਦੇ ਵਿੱਚ ਪ੍ਰੇਮ ਪਿਆਰ ਇਤਫਾਕ ਬੜੇ ਪਿਆਰ ਨਾਲ ਰਹਿੰਦੇ, ਪੈਸਾ ਨਹੀਂ ਹੈ ਉਹਨਾਂ ਦੇ ਕੋਲ। ਕਈਆਂ ਦੇ ਕੋਲ ਪੈਸਾ ਵੀ ਹੈ, ਪਿਆਰ ਵੀ ਹੈ ਤੇ ਸਰੀਰ ਠੀਕ ਨਹੀਂ ਰਹਿੰਦਾ।

0: ਦੁੱਖ ਜਿਹੜੇ ਹਨ ਬੰਦੇ ਦੇ ਅੰਦਰ ਲੱਗੇ ਹੋਏ ਹਨ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਦੇਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਬਹੁਤ ਪਿਆਰੀ ਸਾਖੀ ਆਉਂਦੀ ਹੈ, ਜਿਹਦੇ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਉਹ ਪੂਰਾ ਸ਼ਬਦ ਜਿਹੜਾ ਉਹ ਸ਼ਾਹੂਕਾਰ ਦੇ ਪ੍ਰਤੀ ਉਚਾਰਨ ਕਰਨਾ ਕੀਤਾ। ਮੈਂ ਬਹੁਤ ਸੰਖੇਪ ਦੇ ਵਿੱਚ ਬੇਨਤੀ ਕਰਨੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਤਾਰਦੇ ਜਾ ਰਹੇ ਹਨ। ਇੱਕ ਥਾਂ 'ਤੇ ਇੱਕ ਸ਼ਹਿਰ ਦੇ ਉੱਤੇ ਅਤੇ ਫਿਰ ਭਾਈ ਮਰਦਾਨੇ ਨੇ ਬਚਨ ਕੀਤਾ, ਸਤਿਗੁਰੂ ਮਹਾਰਾਜ ਆਪਾਂ ਥੋੜ੍ਹਾ ਕੁ ਰੁਕੀਏ, ਮੈਂ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦਾ, ਮੈਂ ਪ੍ਰਸ਼ਾਦਾ ਪਾਣੀ ਛੱਕ ਕੇ ਆਵਾਂਗਾ। ਅਤੇ ਉੱਥੇ ਵਿਰਾਜਮਾਨ ਹੋ ਗਏ, ਬੈਠ ਗਏ। ਜਦੋਂ ਉੱਥੇ ਬੈਠੇ ਨਾ ਪਿਆਰਿਓ, ਉੱਥੇ ਨਾਲ ਮਰਦਾਨੇ ਨੇ ਕੀ ਤੱਕਿਆ, ਬਹੁਤ ਵੱਡਾ ਕਾਰੋਬਾਰੀ, ਭਾਵ ਕਿ ਜਿਹਨੂੰ ਆਪਾਂ ਬਿਜ਼ਨਸਮੈਨ ਬੋਲਦੇ ਹਾਂ, ਬਹੁਤ ਵੱਡਾ ਬਿਜ਼ਨਸਮੈਨ ਹੈ, ਬਹੁਤ ਤਗੜਾ ਜਿਹਦੇ ਕੋਲ ਪੈਸਾ। ਅਤੇ ਉਹ ਬੈਠਾ ਨਾ ਪਿਆਰਿਓ, ਭਾਈ ਮਰਦਾਨੇ ਨੇ ਵੇਖਿਆ, ਜਦੋਂ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਹਨਾਂ ਜ਼ਮਾਨਿਆਂ ਦੇ ਵਿੱਚ ਅੱਜ ਵਰਗੇ ਏਸੀ ਆਦਿਕ ਥੋੜ੍ਹੀ ਹੁੰਦੇ, ਅਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਪੱਖੇ ਝੱਲੇ ਜਾਂਦੇ, ਅਤੇ ਚਾਰ ਬੰਦੇ ਇੱਕ ਅੱਗੇ ਇੱਕ ਪਿੱਛੇ ਇੱਕ ਸੱਜੇ ਖੱਬੇ ਉਹਦੇ ਉੱਤੇ ਪੱਖਾ ਚੱਲ ਰਿਹਾ, ਉਹ ਬੈਠਿਆ ਹੋਇਆ, ਕੋਈ ਉਹਦੇ ਪੈਰਾਂ ਨੂੰ ਦਬਾ ਰਿਹਾ, ਲੱਤਾਂ ਨੂੰ ਦਬਾ ਰਿਹਾ। ਕਈ ਵੱਡੇ ਮੁਨਸ਼ੀ ਜਿਹੜੇ ਹਨ ਉਹ ਬੈਠ ਕਰਕੇ ਕਾਰੋਬਾਰ ਕਰ ਰਹੇ, ਉਹ ਕਹਿੰਦਾ ਜੀ ਜਾਓ ਇਹ ਲੈ ਕੇ ਆਓ, ਜਾਓ ਉਹ ਕਰ ਦਿਓ, ਇਹਨੂੰ ਇੰਨਾ ਪੈਸਾ ਦੇ ਦਿਓ, ਉੱਤੋਂ ਇੰਨਾ ਪੈਸਾ ਲੈ ਕੇ ਆਓ। ਕਈ ਨੌਕਰ ਚਾਕਰ ਜੀ ਹਜ਼ੂਰੀ ਦੇ ਵਿੱਚ ਹਨ, ਅਤੇ ਐਨ ਆਰਾਮ ਦੇ ਨਾਲ ਬੈਠਿਆ ਹੋਇਆ, ਗੱਪਾਂ ਛੱਪਾਂ ਮਾਰਦਾ, ਹੱਸਦਾ ਖੇਡਦਾ। ਵੇਖ ਕਰਕੇ ਭਾਈ ਮਰਦਾਨੇ ਨੇ ਕਿਹਾ, ਸਤਿਗੁਰੂ ਮਹਾਰਾਜ ਇਹ ਬੰਦਾ ਕਿੰਨਾ ਸੁਖੀਆ ਹੈ, ਕਿੰਨਾ ਇਹਨੂੰ ਚਾਅ ਚੜਿਆ ਹੋਇਆ, ਕਿੰਨਾ ਆਨੰਦ ਦੇ ਵਿੱਚ ਹੈ, ਕਿੰਨਾ ਜ਼ਿਆਦਾ ਸੁਖੀ ਹੈ। ਮਰਦਾਨੇ ਮਹਾਰਾਜ ਨੇ ਕਿਹਾ, ਵੇ ਮਰਦਾਨਿਆ ਇੰਜ ਨਹੀਂ ਬੋਲੀਦਾ ਭਾਈ, ਤੈਨੂੰ ਤਾਂ ਕੀ ਪਤਾ ਹੈ। ਅਤੇ ਜਦੋਂ ਮਹਾਰਾਜ ਨੇ ਬਚਨ ਕੀਤਾ, ਤੈਨੂੰ ਕੀ ਪਤਾ ਮਰਦਾਨਿਆ, ਚੁੱਪ ਕਰ ਜਾ। ਕਹਿਣ ਲੱਗਾ, ਮਹਾਰਾਜ ਹਰ ਵੇਲੇ ਮੈਂ ਕੋਈ ਬਚਨ ਕਰਦਾ ਪੁੱਠੀ ਜੀ ਗੱਲ ਮਾਰ ਦਿਓ। ਮੈਂ ਕਹਿੰਦਾ ਮਹਾਰਾਜ ਬਾਹਰੀ ਤੌਰ 'ਤੇ ਦੇਖੋ ਨਾ ਕੀ ਚਾਹੀਦਾ, ਇਹਨੂੰ ਹੀ ਤਾਂ ਆਪਾਂ ਸੁੱਖ ਬੋਲਦੇ ਹਾਂ, ਕਿ ਇੰਨਾ ਸਭ ਕੁਛ ਹੈ, ਐਸ਼ਵਰਜ ਦਾ ਮਾਲਕ ਹੈ, ਕਰੋੜਾਂ ਦੇ ਵਿੱਚ ਅਰਬਾਂ ਦੇ ਵਿੱਚ ਜਿਹਦਾ ਕਾਰੋਬਾਰ ਚੱਲ ਰਿਹਾ, ਨੌਕਰ ਚਾਕਰ ਜੀ ਹਜ਼ੂਰੀ ਕਰ ਰਹੇ ਹਨ, ਇੰਨਾ ਵੱਡਾ ਜਿਹੜਾ ਖਿਲਾਰਾ ਹੈ, ਔਰ ਬੰਦੇ ਨੂੰ ਕੀ ਚਾਹੀਦਾ, ਇਹੀ ਤਾਂ ਸੁੱਖ ਦੀ ਪਰਿਭਾਸ਼ਾ। ਮੈਂ ਬੋਲਦਾ ਕਿ ਆ ਸੁਖੀ ਆ ਸੁਖੀ ਆ, ਤੁਸੀਂ ਬੋਲਦੇ ਹੋ ਤੈਨੂੰ ਪਤਾ ਨਹੀਂ ਆ, ਚੁੱਪ ਕਰ ਜਾ, ਹਰ ਵੇਲੇ ਪੁੱਠੀ ਜੀ ਗੱਲ ਕਰਦੇ। ਮਹਾਰਾਜ ਨੇ ਕਿਹਾ, ਤੈਨੂੰ ਪਤਾ ਨਹੀਂ ਹੈ, ਤੂੰ ਬਾਹਰੀ ਵੇਖਦਾ ਨਾ, ਉਹਨੂੰ ਜਾ ਕਰਕੇ ਪੁੱਛ, ਅਤੇ ਜੇ ਉਹ ਪੁੱਛੇਗਾ ਤੇ ਉਹਨੇ ਆਪ ਤੈਨੂੰ ਦੱਸਣਾ। ਫਿਰ ਵੀ ਢੀਠ ਬਣ ਕੇ ਭਾਈ ਮਰਦਾਨਾ ਗਿਆ ਤੇ ਕਹਿਣ ਲੱਗਾ ਕਿ ਭਾਈ ਤੂੰ ਬਹੁਤ ਵੱਡਾ ਸ਼ਾਹੂਕਾਰ, ਮੈਂ ਕਈ ਘੰਟਿਆਂ ਤੋਂ ਇੱਥੇ ਬੈਠ ਕਰਕੇ ਦੇਖ ਰਿਹਾ ਹਾਂ, ਮੈਨੂੰ ਲੱਗਿਆ ਕਿ ਤੂੰ ਬਹੁਤ ਜ਼ਿਆਦਾ ਆਨੰਦ ਦੇ ਵਿੱਚ ਹੈ, ਬਹੁਤ ਜ਼ਿਆਦਾ ਸੁਖੀ ਹੈ, ਲੇਕਿਨ ਮੇਰਾ ਮੁਰਸ਼ਦ ਮੇਰਾ ਗੁਰੂ ਕਹਿੰਦਾ ਕਿ ਨਹੀਂ ਭਾਈ, ਇਹ ਬਾਹਰੀ ਤੌਰ 'ਤੇ ਨਜ਼ਰ ਆ ਰਿਹਾ, ਉਹਦੇ ਅੰਦਰ ਬਹੁਤ ਜ਼ਿਆਦਾ ਦੁੱਖ ਭਰਿਆ ਹੋਇਆ, ਉਹ ਦੁੱਖਾਂ ਦੇ ਨਾਲ ਭਰਿਆ ਹੋਇਆ। ਅਤੇ ਕਹਿਣ ਲੱਗਾ, ਮੈਂ ਯਕੀਨ ਕਿਸ ਤਰ੍ਹਾਂ ਕਰਾਂ, ਮੈਂ ਆਪਣੇ ਉੱਤੇ ਯਕੀਨ ਕਰਾਂ ਕਿ ਮੇਰੇ ਗੁਰੂ ਦੇ ਉੱਤੇ ਯਕੀਨ ਕਰਾਂ, ਮੇਰੀਆਂ ਅੱਖਾਂ ਮੇਰਾ ਤਜਰਬਾ ਕਹਿੰਦਾ ਤੂੰ ਸੁਖੀ ਹੈ, ਮੇਰਾ ਗੁਰੂ ਕਹਿੰਦਾ ਤੇਰੇ ਵਰਗਾ ਦੁਖੀ ਬੰਦਾ ਕੋਈ ਨਹੀਂ ਹੈ, ਇਹ ਕਾਰਨ ਕੀ ਹੈ। ਮੇਰਾ ਗੁਰੂ ਕਹਿੰਦਾ ਕਿ ਪੁੱਛ ਲੈ ਤੈਨੂੰ, ਮੈਂ ਤੈਨੂੰ ਪੁੱਛਣ ਦੇ ਲਈ ਆਇਆ ਹਾਂ, ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਅਸੀਂ ਪਰਦੇਸੀ ਬੰਦੇ ਹਾਂ ਭਾਈ, ਅਸੀਂ ਲੰਘ ਜਾਣਾ ਨਿਕਲ ਜਾਣਾ। ਜਦੋਂ ਉਹਨੇ ਬਚਨ ਕੀਤਾ, ਮਰਦਾਨੇ ਨੇ ਕਿਹਾ ਕਿ ਮੇਰਾ ਮੁਰਸ਼ਦ ਕਹਿੰਦਾ ਤੂੰ ਦੁਖੀ ਹੈ, ਉਸੇ ਵੇਲੇ ਉਹ ਸ਼ਾਹੂਕਾਰ ਜਿਹੜਾ ਭੁੱਬਾਂ ਮਾਰ ਕੇ ਰੋ ਪਿਆ, ਬਹੁਤ ਉਹਨੇ ਵਿਰਾਗ ਕੀਤਾ ਅਤੇ ਕਹਿਣ ਲੱਗਾ ਚੱਲ ਭਾਈ ਤੇਰੇ ਗੁਰੂ ਕੋਲ ਮੈਨੂੰ ਵੀ ਲੈ ਕਰਕੇ ਚੱਲ। ਉਹਨੇ ਸੱਚਾ ਬਚਨ ਕੀਤਾ, ਮੈਂ ਬਹੁਤ ਦੁਖੀ ਹਾਂ। ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਆਇਆ, ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਕਹਿੰਦਾ ਸਤਿਗੁਰੂ ਮਹਾਰਾਜ ਮੇਰੇ ਵਰਗਾ ਦੁਖੀ ਬੰਦਾ ਕੋਈ ਨਹੀਂ ਹੈ, ਆਪ ਜੀ ਨੇ ਸੱਚ ਮੈਨੂੰ ਪਹਿਚਾਣ ਲਿਆ, ਮੈਨੂੰ ਬਹੁਤ ਤਰ੍ਹਾਂ ਦੇ ਦੁੱਖ ਲੱਗੇ ਹੋਏ ਹਨ। ਮਰਦਾਨਾ ਸੁਣ ਕਰਕੇ ਵੇਖ ਕਰਕੇ ਦੰਗ ਹੋ ਗਿਆ, ਕਹਿਣ ਲੱਗਾ ਸ਼ਾਹੂਕਾਰ ਜੀ ਬਾਹਰੀ ਤੌਰ 'ਤੇ ਤਾਂ ਬਹੁਤ ਵਧੀਆ ਤੁਹਾਡਾ ਕੰਮ ਕਾਜ ਚੱਲ ਰਿਹਾ, ਲੋਕਾਂ ਦੇ ਵਿੱਚ ਤਾਂ ਤੁਸੀਂ ਐਨ ਹਾਸਾ ਠੱਟਾ ਕਰ ਰਹੇ ਸੀ, ਗੱਲਾਂ ਬਾਤਾਂ ਮਾਰਦੇ, ਹੱਸਦੇ ਖੇਡਦੇ, ਫਿਰ ਦੁੱਖ ਕਿਸ ਤਰ੍ਹਾਂ ਹੈ। ਸੱਚ ਜਾਣੋ ਪਿਆਰਿਓ, ਕਈ ਵਾਰੀ ਲੋਕ ਜਿਹੜੇ ਹਨ ਦੁੱਖ ਨੂੰ ਹੱਸੀ ਦੇ ਵਿੱਚ ਛੁਪਾ ਦਿੰਦੇ ਹਨ। ਲੋਕ ਆਪਣਾ ਦੁੱਖ ਪ੍ਰਗਟ ਨਹੀਂ ਕਰਦੇ, ਅੰਦਰੋਂ ਦੁਖੀ ਹੋਣਗੇ। ਬਾਹਰੀ ਤੌਰ ਤੇ ਪਿਆਰਿਓ ਉਹ ਐ ਦਿਖਾਵਾ ਕਰਕੇ, ਹੱਸ ਖੇਡ ਕਰਕੇ ਟਾਲਮ ਟੋਲਾ ਕਰ ਦਿੰਦੇ। ਇਹ ਵੱਡੇ ਬੰਦੇ ਬੜੇ ਚਲਾਕ ਹੁੰਦੇ। ਆਮ ਸੀਧਾ ਸਾਦਾ ਬੰਦਾ ਪਿਆਰਿਓ ਉਹਦੇ ਅੰਦਰਲਾ ਦੁੱਖ ਜਿਹੜਾ ਬਾਹਰ ਪ੍ਰਗਟ ਹੋ ਜਾਂਦਾ, ਅੰਦਰਲਾ ਆਨੰਦ ਬਾਹਰ ਪ੍ਰਗਟ ਹੋ ਜਾਂਦਾ। ਲੇਕਿਨ ਜਿਹੜੇ ਬਹੁਤ ਸਿਆਣੇ ਬੰਦੇ ਡੁਪਲੀਕੇਟ ਬਹੁਤ ਜ਼ਿਆਦਾ ਹੁੰਦੇ, ਅੰਦਰਲੀ ਗੱਲ ਨੂੰ ਬਾਹਰ ਪ੍ਰਗਟ ਨਹੀਂ ਹੋਣ ਦਿੰਦੇ ਹਨ। ਕਹਿਣ ਲੱਗਾ ਕਿ ਮੈਂ ਤਾਂ ਵੇਖਦਾ ਤੂੰ ਸੁੱਖ, ਤੂੰ ਬੜਾ ਆਨੰਦਿਤ ਹੈ। ਕਹਿਣ ਲੱਗਾ ਭਾਈ ਮੇਰੇ ਵਰਗਾ ਦੁੱਖ ਦੁਖੀ ਕੋਈ ਨਹੀਂ ਆ, ਮੈਂ ਕਿਹਦੇ ਅੱਗੇ ਬਿਆਨ ਕਰਾਂ। ਤੁਸੀਂ ਤਾਂ ਆਪਣੇ ਦੁੱਖ ਬਿਆਨ ਕਰ ਸਕਦੇ ਹੋ, ਮੇਰਾ ਇੰਨਾ ਵੱਡਾ ਦੁੱਖ ਹੈ, ਮੈਂ ਆਪਣਾ ਦੁੱਖ ਵੀ ਜਿਹੜਾ ਕਿਹਦੇ ਅੱਗੇ ਬਿਆਨ ਨਹੀਂ ਕਰ ਸਕਦਾ, ਮੈਂ ਬਹੁਤ ਦੁਖੀ ਹਾਂ। ਕਹਿਣ ਦਾ ਮਤਲਬ ਪਿਆਰਿਓ ਸਾਰਾ ਸੰਸਾਰ ਜਿਹੜਾ ਹੈ ਤੇ ਦੁਖੀ ਹੈ। ਮਹਾਰਾਜ ਜੀ ਨੇ ਫਿਰ ਉਹਨੂੰ ਦਿਲਾਸਾ ਦਿੱਤਾ, ਪ੍ਰਵਾਸਾ ਦਿੱਤਾ, ਕਿਹਾ ਕਿ ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦੈਸ ਲੰਕ ਗਵਾਏ, ਜਿਨ ਸੀਤਾ ਆਂਦੀ ਡਉਰੂ ਵਾਏ। ਇਹ ਸ਼ਬਦ ਜਿਹੜਾ ਨਾ ਮਹਾਰਾਜ ਜੀ ਨੇ ਉਹਦੇ ਪ੍ਰਤੀ ਉਚਾਰਨ ਕੀਤਾ, ਕਿਹਾ ਕਿ ਸ਼ਾਹੂਕਾਰ ਜੀ ਤੂੰ ਤੇਰੀ ਗੱਲ ਛੱਡ ਦੇ, ਇੱਥੇ ਵੱਡੇ ਵੱਡੇ ਪੀਰ ਪੈਗੰਬਰ ਜਿਹੜੇ ਅਵਤਾਰੀ ਬਣ ਕੇ ਆਏ, ਉਹਨਾਂ ਨੂੰ ਵੀ ਦੁੱਖ ਆਇਆ, ਉਹਨਾਂ ਨੂੰ ਵੀ ਰੋਣਾ ਪਿਆ। ਕਰਕੇ ਦੁੱਖ ਸਿਰਫ ਤੈਨੂੰ ਨਹੀਂ, ਸਾਰਾ ਸੰਸਾਰ ਦੁਖੀ ਹੈ। ਲੇਕਿਨ ਜਿਹੜਾ ਪਰਮਾਤਮਾ ਜੀ ਦੇ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ, ਉਹ ਜਿਹੜਾ ਸੁਖੀਆ ਹੋ ਜਾਂਦਾ ਹੈ, ਉਹ ਆਨੰਦ ਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਇੱਥੇ ਕਵੀ ਰਾਜੀ ਕਹਿੰਦੇ ਮੇਰੇ ਵਰਗਾ ਦੁਖੀ ਕੋਈ ਨਹੀਂ, ਤੇ ਮੈਨੂੰ ਦੁਖੀ ਨੂੰ ਵੇਖ ਕਰਕੇ ਮੇਰੇ ਉੱਤੇ ਦਇਆ ਕਰਨ ਵਾਲਾ ਦਇਆਲੂ ਕੋਈ ਤੇਰੇ ਵਰਗਾ ਨਹੀਂ ਹੈ।
1: ਸੋ ਨਹੀਂ ਕ੍ਰਿਤ ਘਨ ਤੁਸੋ ਉਪਕਾਰੀ ਨਾ।
0: ਕਹਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਮੈਂ ਅਕਿਰਤ ਘਣ ਹਾਂ, ਅਕਿਰਤ ਘਣਾ ਨੂੰ ਪਾਲਦਾ ਮਹਾਰਾਜ, ਮੇਰੇ ਅੰਦਰ ਅਕਿਰਤ ਘਣ ਹੈ। ਅਕਿਰਤ ਘਣ ਦਾ ਮਤਲਬ ਅਹਿਸਾਨ ਫਰਾਮੋਸ਼, ਭਾਵ ਕੇ ਲੋਕਾਂ ਤੋਂ ਜਦੋਂ ਲੋੜ ਪਈ ਉਹਨਾਂ ਤੋਂ ਅਹਿਸਾਨ ਲੈ ਲੈਣੇ, ਉਹਨਾਂ ਤੋਂ ਕੰਮ ਕਰਾ ਲੈਣਾ ਜੀ ਕਿ ਭਾਈ ਜੀ ਮੇਰਾ ਆਹ ਕੰਮ ਕਰ ਦਿਓ, ਉਹ ਕਰ ਦਿਓ, ਤੁਹਾਡੀ ਬੜੀ ਮਿਹਰਬਾਨੀ ਹੋਵੇਗੀ, ਮੈਂ ਤੁਹਾਡਾ ਅਹਿਸਾਨ ਯਾਦ ਰੱਖਾਂਗਾ, ਲੋੜ ਪਈ ਤਾਂ ਇਹਨੂੰ ਮੈਂ ਜ਼ਰੂਰ ਤੁਹਾਡਾ ਅਹਿਸਾਨ ਲੁਟਾ ਦੇਵਾਂਗਾ। ਲੇਕਿਨ ਪਿਆਰਿਓ ਜਦੋਂ ਉਹਨਾਂ ਦਾ ਕੰਮ ਬਣ ਜਾਂਦਾ, ਬੇਈਮਾਨ ਬਣ ਜਾਂਦੇ ਹਨ, ਉਹਨੂੰ ਕਹਿੰਦੇ ਅਕਿਰਤ ਘਾਣਾ। ਮੈਂ ਇੱਕ ਦ੍ਰਿਸ਼ਟਾਂਤ ਦੇਵਾਂ, ਕਈ ਬੰਦੇ ਲੋੜ ਪੈਂਦੀ ਪਿਆਰਿਓ ਪੈਸਾ ਲੈਂਦੇ, ਸੰਸਾਰ ਦੇ ਵਿੱਚ ਵਿਚਰਦਾ ਪਿਆਰਿਓ ਕਈ ਵਾਰੀ, ਤੇ ਆਪਾਂ ਵੇਖਦੇ ਨਾ ਕਈ ਆਉਂਦੇ ਕਹਿੰਦੇ ਕਿ ਨਹੀਂ ਜੀ ਬਹੁਤ ਜ਼ਿਆਦਾ ਦਿੱਕਤ ਹੈ, ਕਿ ਥੋੜ੍ਹਾ ਪੈਸਾ ਚਾਹੀਦਾ ਜੀ, ਆਹ ਦੇ ਦਿਓ, ਕਿ ਜਦੋਂ ਸਾਡਾ ਕੰਮ ਬਣ ਗਿਆ ਤੁਹਾਡਾ ਪੈਸਾ ਤੁਹਾਨੂੰ ਦੇ ਦਿੱਤਾ ਜਾਵੇਗਾ, ਸਾਡੇ ਉੱਤੇ ਇਹ ਅਹਿਸਾਨ ਕਰਨਾ ਕਰੋ। ਫਿਰ ਕੀ ਹੁੰਦਾ ਪਿਆਰਿਓ, ਕੋਈ ਕਿਸੇ ਨੂੰ ਦੇ ਦਿੰਦਾ ਕਿ ਚੱਲ ਭਾਈ ਆਹ ਲੈ ਲੈ, ਆਹ ਰੱਖ ਲੈ, ਤੇਰਾ ਕੰਮ ਹੋ ਜਾਵੇ। ਫਿਰ ਪਿਆਰੇ ਉਹ ਬੰਦੇ ਜਿਹੜੇ ਹਨ ਉਹ ਕੰਮ ਤਾਂ ਕਰਾ ਲੈਂਦੇ ਆਪਣਾ, ਫਿਰ ਬਾਅਦ ਦੇ ਵਿੱਚ ਜਦੋਂ ਉਹਦਾ ਉਤਾਰਾ ਕਰਨਾ, ਫਿਰ ਉਹਨੂੰ ਉਹਦੀ ਚੀਜ਼ ਲੁਟਾਉਣੀ ਹੋਵੇ, ਤੇ ਫਿਰ ਪਿਆਰੇ ਉਹ ਭੁੱਲ ਜਾਂਦੇ, ਉਹ ਕਹਿੰਦੇ ਜੀ ਕਾਦੀ ਮਦਦ ਕੀਤੀ ਭਾਈ, ਕਿਹੜਾ ਪੈਸਾ, ਕੋਈ ਪੈਸਾ ਨਹੀਂ ਹੈ, ਜੇ ਜ਼ਿਆਦੀ ਗੱਲ ਕੀਤੀ ਨਾ ਮੈਂ ਆਹ ਕਰ ਦੇਵਾਂਗਾ, ਉਹ ਕਰ ਦੇਵਾਂਗਾ, ਉਲਟਾ ਆਪਣੇ ਗੱਲ ਪੈ ਜਾਂਦੇ। ਕਈ ਵਾਰੀ ਵੇਖਦੇ ਨਾ ਆਪਾਂ ਸੰਸਾਰ ਦੇ ਵਿੱਚ ਹੀ ਬੰਦੇ ਕਈ ਪਦਾਰਥ ਵੀ ਲੈ ਕੇ ਚੱਲ ਜਾਂਦੇ, ਕਹਿੰਦੇ ਜੀ ਆਹ ਚਾਹੀਦਾ ਸਾਨੂੰ ਵੀ। ਪਿਆਰਿਓ ਪਹਿਲੇ ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਨਾ ਬਹੁਤ ਜ਼ਿਆਦਾ ਪੋਥੀਆਂ ਆਦਿਕ ਨਾ ਅਤੇ ਇਹ ਮੋਬਾਈਲਾਂ ਦੇ ਵਿੱਚ ਹੀ ਆ ਗਈਆਂ। ਕਈ ਵਾਰੀ ਨਾ ਪਿਆਰਿਓ ਅਸੀਂ, ਮੈਂ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇਹ ਇੰਟਰਨੈੱਟ ਆਦਿਕ ਇਹ ਸਿਸਟਮ ਨਹੀਂ ਸੀ ਨਾ, ਪੋਥੀਆਂ ਹੁੰਦੀਆਂ ਬਹੁਤ ਸਾਂਭ ਕੇ ਸਾਨੂੰ ਰੱਖਣਾ ਪੈਂਦਾ ਸੀ, ਕਿਉਂਕਿ ਪੋਥੀਆਂ ਮਿਲਦੀਆਂ ਵੀ ਨਹੀਂ। ਪੋਥੀਆਂ ਲੈ ਕੇ ਆਉਣਾ ਤੇ ਪਿਆਰਿਓ ਪੰਜਾਬ ਤੋਂ ਪਤਾ ਨਹੀਂ ਉੱਥੋਂ ਮੰਗਵਾ ਕੇ ਲੈ ਕੇ ਆਉਣਾ ਪੈਂਦਾ, ਬਹੁਤ ਦਿੱਕਤਾਂ ਆਉਂਦੀਆਂ। ਅਤੇ ਫਿਰ ਕਈ ਵਾਰੀ ਕਈ ਲੋਕ ਕੀ ਕਰਦੇ ਕਿ ਨਹੀਂ ਜੀ ਆਹ ਥੋੜ੍ਹਾ ਜਿਹਾ ਪਾਠ ਕਰਨਾ, ਆਹ ਜੀ ਕਥਾ ਕਰਨੀ ਸੀ ਜੀ, ਪੋਥੀ ਚਾਹੀਦੀ ਹੈ, ਉਹ ਪੋਥੀ ਲੈ ਕੇ ਚੱਲ ਜਾਂਦੇ। ਫਿਰ ਜਦੋਂ ਕੰਮ ਹੋ ਗਿਆ, ਜਦੋਂ ਲੈਣਾ ਤੇ ਉਹ ਆਪ ਪਿਆਰੇ ਆ ਕਰਕੇ ਲੈ ਕੇ ਜਾਂਦੇ, ਫਿਰ ਜਦੋਂ ਕੰਮ ਹੋ ਗਿਆ ਤੇ ਫਿਰ ਉਹ ਲਿਆ ਕਰਕੇ ਛੇਤੀ ਨਹੀਂ ਦਿੰਦੇ। ਉਹਨਾਂ ਨੂੰ 10 ਵਾਰੀ ਕਹਿਣਾ ਪੈਂਦਾ ਜੀ ਭਾਈ ਮੇਰੀ ਪੋਥੀ ਦੇ ਦਿਓ, ਮੈਨੂੰ ਵੀ ਪੜ੍ਹਨਾ, ਮੈਨੂੰ ਵੀ ਕੰਮ ਹੈ। ਕਈ ਵਾਰੀ ਕਈ ਬੰਦੇ ਪਿਆਰਿਓ ਲੜ ਪੈਂਦੇ ਸੀ, ਐਵੇਂ ਭਾਈ ਮੂੰਹ ਚੱਕ ਕੇ ਆ ਜਾਂਦੇ, ਪੋਥੋ ਹੀ ਲਈ ਨਾ ਤੁਹਾਡੀ, ਕੋਈ ਤੁਹਾਡਾ ਖਜ਼ਾਨਾ ਥੋੜ੍ਹੀ ਲੁੱਟ ਲਿਆ ਅਤੇ ਦੇ ਦੇਵਾਂਗੇ, ਐਵੇਂ ਤੁਸੀਂ ਆ ਜਾਂਦੇ। ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ, ਉਹ ਆਪਣੀ ਗੱਲ ਪੈ ਜਾਂਦੇ। ਲੈਣਾ ਤੇ ਪਿਆਰਿਓ ਬੰਦਾ ਹੱਥ ਜੋੜ ਕੇ ਲੈਂਦਾ ਅਤੇ ਦੇਣ ਵੇਲੇ ਸ਼ੇਰ ਬਣ ਜਾਂਦਾ, ਉਹਨੂੰ ਬੋਲਦੇ ਹਨ ਅਤੇ ਅਕਿਰਤ ਘਣ, ਜਿਹੜਾ ਪਿਆਰਿਓ ਅਹਿਸਾਨ ਫਰਾਮੋਸ਼ ਹੈ। ਕਹਿੰਦਾ ਸਤਿਗੁਰੂ ਮਹਾਰਾਜ ਮੇਰੇ ਵਰਗਾ ਕਿਰਤ ਘਣ ਜਿਹੜਾ ਕੋਈ ਨਹੀਂ ਹੈ, ਤੇ ਫਿਰ ਤੇਰੇ ਵਰਗਾ ਉਪਕਾਰੀ ਵੀ ਕੋਈ ਨਹੀਂ ਹੈ। ਇੰਨਾ ਵੱਡਾ ਮੈਂ ਅਕਿਰਤ ਕਣ ਹਾਂ। ਕਿਹਾ ਜਾਂਦਾ ਕਿ ਭਾਰੇ ਭੋਏ ਅਕਿਰਤ ਕਹਣ ਮੰਦੀ ਹੂੰ ਮੰਦੇ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਧਰਤੀ ਜੋ ਹੈ, ਧਰਤੀ ਨੂੰ ਉਹਨਾਂ ਨੇ ਪੁੱਛਿਆ ਕਿ ਧਰਤੀ ਏ ਤੈਨੂੰ ਕਿਹਦਾ ਪਹਾੜ ਬਹੁਤ ਜ਼ਿਆਦਾ ਲੱਗਦਾ, ਤੇ ਕਿਉਂਕਿ ਸੰਸਾਰ ਦੇ ਵਿੱਚ ਧਰਤੀ ਨੂੰ ਆਪਾਂ ਵੇਖਦੇ ਹਾਂ ਬਹੁਤ ਸਮੁੰਦਰ ਪਾਣੀ ਦੇ ਨਾਲ ਭਰੇ ਹੋਏ, ਧਰਤੀ ਦੇ ਉੱਤੇ ਪਿਆਰਿਓ ਪਹਾੜ ਲੱਗੇ ਹੋਏ ਹਨ, ਧਰਤੀ ਦੇ ਉੱਤੇ ਕਈ ਤਰ੍ਹਾਂ ਦੇ ਦਰਖਤ ਜਿਹੜੇ ਹਨ ਅਰਬਾਂ ਖਰਬਾਂ ਜਿਨ੍ਹਾਂ ਦੀ ਗਿਣਤੀ ਨਹੀਂ ਕਰ ਸਕਦੇ ਹਾਂ, ਇੰਨੇ

0: ਹੈ ਦੱਸ ਤੈਨੂੰ ਪਰਬਤਾਂ ਦਾ ਜ਼ਿਆਦਾ ਪਹਾੜ ਹੈ ਜਾਂ ਸਮੁੰਦਰਾਂ ਦਾ ਪਾਣੀ ਦਾ ਜ਼ਿਆਦਾ ਪਹਾੜ ਜਾਂ ਦਰਖਤਾਂ ਦਾ ਜਾਂ ਜੀਵ ਜੰਤਾਂ ਦਾ ਪਹਾੜ ਕਿਹਦਾ ਪਹਾੜ ਤੂੰ ਜ਼ਿਆਦਾ ਮੰਨਦੀ ਹੈ ਤੇ ਧਰਤੀ ਨੇ ਬਚਨ ਕਰਨਾ ਕੀਤਾ ਭਾਰੇ ਪਹੁੰਏ ਅਕਿਰਤ ਕਾਣ ਮੰਦੀ ਹੂੰ ਮੰਦੇ ਭਾਵ ਕਿ ਮੈਨੂੰ ਇਹਨਾਂ ਦਾ ਕੋਈ ਪਹਾੜ ਨਹੀਂ ਲੱਗਦਾ ਇਹਦਾ ਮੈਂ ਆਰਾਮ ਨਾਲ ਚੱਲ ਲੈਂਦੀ ਹਾਂ ਲੇਕਿਨ ਅਕਿਰਤ ਕਾਣ ਬੰਦਾ ਜਿਹੜਾ ਹੈ ਬੇਈਮਾਨ ਬੰਦਾ ਜਿਹੜਾ ਉਹਦਾ ਪਹਾੜ ਮੇਰੇ ਤੋਂ ਵੀ ਝੱਲਿਆ ਨਹੀਂ ਜਾਂਦਾ ਜਿਹੜੇ ਅਕਿਰਤ ਕਾਣ ਬੇਈਮਾਨ ਹੁੰਦੇ ਹਨ ਉਹਨਾਂ ਦਾ ਪਾਰ ਮੈਂ ਵੀ ਝੱਲ ਨਹੀਂ ਸਕਦੀ ਹਾਂ ਲੇਕਿਨ ਇਹੋ ਜਿਹੇ ਅਕਿਰਤ ਕਣ ਬੰਦੇ ਤੇ ਫਿਰ ਉਹਦੇ ਉੱਤੇ ਵੀ ਸਤਿਗੁਰੂ ਮਹਾਰਾਜ ਉਪਕਾਰ ਕਰਦੇ ਹਨ
1: ਸੁਣ ਅਨਾਥ ਨਾਥ ਤੋਂ ਸੁਣ ਬਤਾਈਏ
0: ਮੇਰੇ ਵਰਗਾ ਅਨਾਥ ਜਿਹੜਾ ਜਿਹਦਾ ਕੋਈ ਮਾਲਕ ਨਹੀਂ ਹੈ ਕੋਈ ਸਿਰ ਦਾ ਰਾਖਾ ਨਹੀਂ ਹੈ ਤੇਰੇ ਵਰਗਾ ਮਾਲਕ ਕੋਈ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ
1: ਅਵਗੁਣੀ ਨਮੋ ਸੋ ਕੋ ਗੁਣਵਾਨ ਤੋਂ ਸੁਣ
0: ਜੇ ਗੁਣਾ ਤੇ ਔਗੁਣਾ ਦੀ ਗੱਲ ਕਰੀਏ ਤੇ ਹਮ ਔਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਹੈ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਹਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸਤਿਗੁਰੂ ਮਹਾਰਾਜ ਮੈਂ ਔਗੁਣਾਂ ਦੇ ਨਾਲ ਭਰਿਆ ਹੋਇਆ ਹਾਂ ਮੇਰੇ ਹੈ ਔਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤਿਹਾਰੀ ਤੁਸੀਂ ਗੁਣਾਂ ਦੇ ਸਮੁੰਦਰ ਹੋ ਸਾਗਰ ਹੋ
1: ਗੁਣਵਾਨ ਤੋਂ ਸੋ ਨਹੀਂ ਜਪ ਤਪ ਬ੍ਰਤ ਮੋ ਮੈਂ ਇੱਕ ਨਹਿ ਪਾਈਏ
0: ਤੇ ਇਹ ਜਪ ਤਪ ਬ੍ਰਤ ਆਦਿਕ ਧਾਰਨ ਕਰਨਾ ਨਾ ਇਹ ਮੇਰੇ ਅੰਦਰ ਮੈਂ ਝਾਤ ਮਾਰਦਾ ਹਾਂ ਰੰਚਕ ਮਾਤਰ ਵੀ ਇੱਕ ਵੀ ਔਗੁਣ ਇਹ ਗੁਣ ਜਿਹੜੇ ਮੇਰੇ ਅੰਦਰ ਨਹੀਂ ਹਨ
1: ਆਇਓ ਹੈ ਸ਼ਰਨ ਗਹੇ ਧਾਏ ਕਾ ਚਰਨ
0: ਕਹਿੰਦਾ ਕਿ ਮੈਂ ਕਵੀ ਰਾਜ ਭਾਈ ਸੰਤੋਖ ਸਿੰਘ ਭੱਜ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਐ ਸਤਿਗੁਰੂ ਜੀ ਆ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਇਆ ਹਾਂ
1: ਤਾਰਨ ਤਰਨ ਨਿਜ ਹੱਥ ਦੈ ਬਚਾਈ
0: ਆਪ ਜੀ ਤਾਰਨ ਤਰਨ ਹੋ ਸੰਸਾਰ ਸਾਗਰ ਤੋਂ ਤਾਰਨ ਵਾਲੇ ਹੋ ਹੱਥ ਦੇ ਕਰਕੇ ਮੈਨੂੰ ਬਚਾ ਲੈਣਾ ਕਰੋ ਮੈਨੂੰ ਰੱਖ ਲੈਣਾ ਕਰੋ
1: ਅੰਤਕ ਕੀ ਪਾਸਨ ਬਚਾਏ ਨਿਜ ਦਾਸਨ ਕੋ
0: ਤੇ ਅੱਗੇ ਪਿਆਰਿਓ ਆ ਮੰਗਲਾਚਾਰ ਜਿਹੜਾ ਨਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਰਦੇ ਹਨ ਕਿ ਐ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿ ਅੰਤਕ ਕੀ ਪਾਸਨ ਪਾਸਨ ਦਾ ਮਤਲਬ ਪਿਆਰਿਓ ਪਾਸ ਬੋਲਦੇ ਹਨ ਫਾਹੀ ਨੂੰ ਤੇ ਇਹ ਇੱਕ ਤਰ੍ਹਾਂ ਦਾ ਸ਼ਸਤਰ ਵੀ ਹੁੰਦਾ ਹੈ ਤੇ ਜਦੋਂ ਆਪਾਂ ਪੁਰਾਤਨ ਰਚਨਾਵਾਂ ਪੜ੍ਹਦੇ ਹਾਂ ਦਸਮ ਗ੍ਰੰਥ ਸਾਹਿਬ ਜੀ ਦਾ ਵੀ ਪਾਠ ਕਰੋ ਨਾ ਪਿਆਰਿਓ ਸ਼ਸਤਰ ਨਾਮ ਮਾਲਾ ਦੇ ਵਿੱਚ ਅੱਥ ਪਾਂਸ ਕੇ ਨਾਮ ਕਥਿਅਤੇ ਕਰਕੇ ਇੱਕ ਅਧਿਆਇ ਆਉਂਦਾ ਜਿਹਦੇ ਵਿੱਚ ਪਾਂਸ ਫਾਂਸੀ ਜਿਹਨੂੰ ਬੋਲਦੇ ਆ ਇਹ ਵੀ ਪਿਆਰਿਓ ਸ਼ਸਤਰ ਤੇ ਅਸਤਰ ਦੇ ਵਿੱਚ ਮੰਨਿਆ ਗਿਆ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਕੀ ਕਰਦੇ ਕਿ ਇਹਨੂੰ ਮਾਰਨਾ ਹੋਵੇ ਜੰਗ ਦੇ ਵਿੱਚ ਅਫਾਹੀ ਵੀ ਲੈ ਕਰਕੇ ਜਾਂਦੇ ਦੁਸ਼ਮਣ ਜਦੋਂ ਆਉਂਦਾ ਪਿਆਰਿਓ ਉਹਦੇ ਗਲ ਵਿੱਚ ਪਾ ਕਰਕੇ ਖਿੱਚ ਕਰਕੇ ਉਹਦੀ ਸਾਹ ਦੀ ਰਾਗ ਨੂੰ ਰੋਕ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਤੇ ਇਹ ਜਿਹੜਾ ਪਿਆਰਿਓ ਫਾਂਸ ਜਿਹੜੀ ਨਾ ਇਹ ਅਸਲ ਦੇ ਵਿੱਚ ਜਮਾਂ ਦੀ ਫਾਹੀ ਜਿਹਨੂੰ ਆਪਾਂ ਬੋਲਦੇ ਹਾਂ ਯਮ ਜਿਹੜਾ ਹੈ ਯਮ ਇਹ ਮੌਤ ਦਾ ਦੇਵਤਾ ਜਿਹੜਾ ਤੇ ਉਹਦਾ ਇਹ ਸ਼ਸਤਰ ਮੰਨਿਆ ਜਾਂਦਾ ਇਹ ਕਈ ਤਰ੍ਹਾਂ ਦੇ ਸ਼ਸਤਰ ਜਿਹੜੇ ਹਿੰਦੂ ਮਤ ਅਨੁਸਾਰ ਇੱਕ ਇੱਕ ਸ਼ਸਤਰ ਇੱਕ ਇੱਕ ਦੇਵਤੇ ਨੂੰ ਦਿੱਤਾ ਗਿਆ ਜਿਸ ਤਰ੍ਹਾਂ ਕਿ ਤ੍ਰਿਸ਼ੂਲ ਦੀ ਗੱਲ ਆਉਂਦੀ ਹੈ ਤੇ ਆਪਾਂ ਕਹਿੰਦੇ ਹਾਂ ਕਿ ਇਹ ਸ਼ੰਕਰ ਜੀ ਦਾ ਜਿਹੜਾ ਸ਼ਿਵਜੀ ਭਗਵਾਨ ਜੀ ਦਾ ਇਹ ਸ਼ਸਤਰ ਹੈ ਯਮ ਜਿਹੜਾ ਦੇਵਤਾ ਉਹਦਾ ਸ਼ਸਤਰ ਜਿਹੜਾ ਪਾਸ ਮੰਨਿਆ ਗਿਆ ਤਾਂ ਹੀ ਤਾਂ ਪਿਆਰਿਓ ਫਿਰ ਆਪਾਂ ਗੁਰਬਾਣੀ ਦੇ ਵਿੱਚ ਵੀ ਕਈ ਵਾਰੀ ਆ ਬਚਨ ਆਉਂਦਾ ਨਾ ਕਿ ਜਮਾਂ ਦੀ ਫਾਹੀ ਕਰਕੇ ਜਮਾਂ ਦੀ ਫਾਂਸ ਜਮ ਫਾਂਸ ਕਰਕੇ ਫਾਂਸ ਦਾ ਮਤਲਬ ਹੁੰਦਾ ਉਹਦੀ ਫਾਹੀ ਤੇ ਕਿਹਨੂੰ ਵੀ ਮਾਰਨਾ ਹੋਵੇ ਤੇ ਯਮ ਜਿਹੜਾ ਗਲ ਦੇ ਵਿੱਚ ਫਾਹੀ ਪਾ ਕਰਕੇ ਉਹਨੂੰ ਮਾਰਦਾ ਤੇ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੇ ਆਪ ਜੀ ਦੀ ਕਿਰਪਾ ਹੋ ਜਾਵੇ ਜਿਨ੍ਹਾਂ ਦੇ ਉੱਤੇ ਤੁਹਾਡਾ ਹੱਥ ਹੋ ਜਾਂਦਾ ਉਹ ਜਮਾਂ ਦੀ ਫਾਹੀ ਤੋਂ ਬਚ ਜਾਂਦੇ ਹਨ ਜਮਾਂ ਦੀ ਮਾਰ

0: ਅੱਲਾ ਕਮਲ ਫੁੱਲ, ਕਮਲ ਦਾ ਫੁੱਲ ਹੁੰਦਾ ਨਾ ਪਿਆਰਿਓ, ਤੇ ਉਹਦੀਆਂ ਦੋ ਪੱਤੀਆਂ ਜਿਹੜੀਆਂ ਲੱਗੀਆਂ ਹੋਈਆਂ ਹੁੰਦੀਆਂ, ਐਨ ਗੋਲ ਮਟੋਲ ਜੀ ਹੁੰਦੀ ਹੈ, ਇੱਕੋ ਆਕਾਰ ਦੀ ਹੁੰਦੀ ਹੈ। ਇਸ ਤਰ੍ਹਾਂ ਹੀ ਆਪ ਜੀ ਦੀਆਂ ਅੱਖਾਂ ਜਿਹੜੀਆਂ ਕਮਲ ਦਲ ਦੇ ਵਾਂਗੂ ਤੇ ਦਇਆ ਦੇ ਨਾਲ ਭਰੀਆਂ ਹੋਈਆਂ ਆਪ ਜੀ ਦੀਆਂ ਅੱਖਾਂ ਹਨ।
1: ਲੋਕਨ ਬਿਲੋਕ ਕਾ ਅਸ਼ੋਕ ਕਰੇ ਸੰਗ,
0: ਜਿਹਨੂੰ ਵੀ ਆਪ ਜੀ ਵੇਖ ਲੈਂਦੇ ਹੋ, ਕਿਰਪਾ ਕਟਾਖ ਅਵ ਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਕਿਰਪਾ ਦ੍ਰਿਸ਼ਟੀ ਦੇ ਨਾਲ ਜਿਹਦੇ ਵੱਲ ਵੀ ਤੱਕ ਲੈਂਦੇ ਹੋ ਉਹਨਾਂ ਦੇ ਸ਼ੋਕ ਖਤਮ ਹੋ ਜਾਂਦੇ, ਜਾਂ ਜਿਨ੍ਹਾਂ ਲੋਕਾਂ ਨੇ ਮਹਾਰਾਜ ਭਾਵਨਾ ਦੇ ਨਾਲ ਤੁਹਾਡੇ ਦਰਸ਼ਨ ਕਰਨੇ ਕੀਤੇ, ਸੱਚ ਜਨਾ ਜਾਨੋ ਉਹਨਾਂ ਦੇ ਅੰਦਰਲੇ ਸ਼ੋਕ ਨਿਵਰਤ ਹੋ ਜਾਂਦੇ ਹਨ।
1: ਵਿਮੋਚਨ ਕੋ ਕੋਚਨ ਸੰਕੋਚ ਜਾਗਾ,
0: ਤੇ ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਸੋਚਨ ਵਿਮੋਚਨ, ਭਾਵ ਕੇ ਆਪ ਜੀ ਸੋਚਾਂ ਨੂੰ ਨਾਸ਼ ਕਰਨ ਵਾਲੇ ਹੋ, ਤੇ ਨਾਲ ਜਿਹੜਾ ਨਾ ਆਪ ਜੀ ਪੋਚਾਂ ਨੂੰ ਦੁਸ਼ਟ ਜਿਹੜੇ ਹਨ ਦੁਸ਼ਟਤਾਈ ਨੂੰ ਦੇਣ ਵਾਲੇ ਨੂੰ ਵੀ ਆਪ ਜੀ ਨਾਸ਼ ਕਰਨ ਵਾਲੇ, ਉਹਨੂੰ ਸੰਕੋਚਣ ਵਾਲੇ ਹੋ, ਕਿਉਂਕਿ ਸੋਚਾਂ ਜਿਹੜੀਆਂ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਹੁੰਦੀਆਂ ਪਿਆਰਿਓ, ਮਨ ਦੇਖੋ ਆਹੀ ਤਾਂ ਸੋਚਾਂ ਦੇ ਵਿੱਚ ਪਿਆ ਹੋਇਆ ਹੁੰਦਾ, ਤਾਂ ਹੀ ਤਾਂ ਦੇਖੋ ਜਪਜੀ ਸਾਹਿਬ ਜੀ ਦੀ ਆਰੰਭਤਾ ਦੇ ਵਿੱਚ ਹੀ ਮਹਾਰਾਜ ਨੇ ਬਚਨ ਕੀਤਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਯਾਦ ਰੱਖੋ ਪਿਆਰਿਓ, ਸੋਚਾਂ ਦੇ ਨਾਲ ਕਦੇ ਕੋਈ ਸੋਚ ਪੂਰੀ ਨਹੀਂ ਹੁੰਦੀ ਹੈ, ਸੋਚੀ ਜਾਓ। ਕਈ ਬੰਦੇ ਪਿਆਰਿਓ ਕਰਦੇ ਕੁਛ ਵੀ ਨਹੀਂ, ਸੋਚੀ ਜਾਂਦੇ ਹਨ, ਵਿਚਾਰੀ ਕਰੀ ਜਾਣਾ ਉਹਨਾਂ ਦਾ ਕੰਮ ਹੀ ਹੁੰਦਾ ਕਿ ਭਾਈ ਆਪਾਂ ਅਸੀਂ ਵਿਚਾਰ ਕਰ ਰਹੇ ਹਾਂ ਜੀ, ਅਸੀਂ ਇਹ ਕਰ ਰਹੇ ਹਾਂ। ਸੱਚ ਜਾਣੋ ਪਿਆਰਿਓ, ਇਹਦੇ ਵਿੱਚੋਂ ਸਿੱਟਾ ਕੁਛ ਨਹੀਂ ਨਿਕਲਣਾ ਹੈ, ਇਹ ਯਾਦ ਰੱਖਣਾ ਚਾਹੀਦਾ। ਅੱਜ ਪਿਆਰਿਓ ਦੇਖੋ ਇਹ ਇੰਟਰਨੈਟ ਦਾ ਜ਼ਮਾਨਾ ਹੈ, ਲੋਕ ਜਿਹੜੇ ਤੇ ਕਈ ਜਿਹੜੇ ਹਨ ਇਹ ਆਪਣੇ ਵਿਚਾਰ ਜਿਹੜੇ ਦੂਜਿਆਂ ਦੇ ਅੱਗੇ ਰੱਖਦੇ, ਸੋਚਾਂ ਰੱਖਦੇ ਹਨ, ਇੰਜ ਹੋਣਾ ਚਾਹੀਦਾ, ਉਂਝ ਹੋਣਾ ਚਾਹੀਦਾ, ਇੰਜ ਕਰਨਾ ਚਾਹੀਦਾ, ਉਂਝ ਕਰਨਾ ਚਾਹੀਦਾ, ਫਲਾਣੇ ਨੇ ਇੰਜ ਕਰ ਦਿੱਤਾ, ਉਹਨੇ ਉਂਝ ਕਰ ਦਿੱਤਾ। ਯਾਦ ਰੱਖੋ ਇਹ ਸਾਰੀਆਂ ਸੋਚਾਂ, ਇਹ ਸਿੱਧੀ ਜੀ ਗੱਲ ਹੈ, ਪਹਿਲੇ ਲੋਕ ਜਿਹੜੇ ਨਾ ਇਹ ਸੋਚਾਂ ਪਿਆਰਿਓ ਬੈਠ ਕਰਕੇ ਚਾਰ ਬੰਦਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਸਨ, ਲੇਕਿਨ ਅੱਜ ਦਾ ਜ਼ਮਾਨਾ ਪਿਆਰਿਓ ਕੋਈ ਫੇਸਬੁੱਕ ਵਟਸਐਪ ਇਹਦੇ ਰਾਹੀਂ ਲੋਕੀ ਆਪਣੀ ਸੋਚ ਆਪਣੀ ਵਿਚਾਰ ਦੂਜਿਆਂ ਨੂੰ ਦੱਸਦੇ। ਤੇ ਯਾਦ ਰੱਖੋ ਜਿਹੜਾ ਵਿਅਕਤੀ ਕੰਮ ਕਰਨ ਵਾਲਾ ਨਾ ਪਿਆਰਿਓ, ਉਹ ਇਹੋ ਜਿਹੀਆਂ ਸੋਚਾਂ ਦੇ ਵਿੱਚ ਨਹੀਂ ਪੈਂਦਾ। ਜਿਹੜਾ ਪਿਆਰਿਓ ਜਿਹਨੇ ਕੰਮ ਕੁਛ ਨਹੀਂ ਕਰਨਾ ਹੋਵੇ ਨਾ, ਉਹ ਇਸ ਤਰ੍ਹਾਂ ਦੀਆਂ ਹੀ ਸੋਚਾਂ ਸੋਚੀ ਜਾਂਦਾ, ਆਹ ਗਲਤ ਹੋ ਰਿਹਾ, ਉਹ ਹੋ ਰਿਹਾ, ਇੰਜ ਕਰਨਾ ਚਾਹੀਦਾ, ਉਂਝ ਕਰਨਾ ਚਾਹੀਦਾ। ਉਹਨੂੰ ਪੁੱਛੋ ਕਿ ਭਾਈ ਤੂੰ ਤਾਂ ਦੂਜਿਆਂ ਨੂੰ ਬੜਾ ਬੋਲ ਰਿਹਾ, ਤੂੰ ਕੀ ਕਰ ਰਿਹਾ ਭਾਈ? ਚੱਲ ਤੂੰ ਤਾਂ ਕਹਿ ਰਿਹਾ ਨਾ ਇੰਜ ਹੋਣਾ, ਉਂਝ ਕਰਨਾ, ਇੰਜ ਕਰ ਦੇਵਾਂਗੇ, ਉਂਝ ਕਰ ਦੇਵਾਂਗੇ, ਤੁਸੀਂ ਇੰਜ ਕਰੋ, ਉਹ ਉਂਝ ਕਰ ਦੇਵੇ, ਤੂੰ ਕੀ ਕੀਤਾ ਭਾਈ? ਫਿਰ ਪਤਾ ਲੱਗੇਗਾ। ਇਹ ਸਾਰੀਆਂ ਸੋਚਾਂ ਹਨ ਪਿਆਰਿਓ, ਤਰ੍ਹਾਂ ਤਰ੍ਹਾਂ ਦੀਆਂ ਸੋਚਾਂ। ਯਾਦ ਰੱਖੋ ਜਿਹੜੇ ਕੰਮ ਕਰਨ ਵਾਲੇ ਬੰਦੇ ਸੋਚਾਂ ਨਹੀਂ ਸੋਚਦੇ, ਜਿਹੜੇ ਬੰਦੇ ਸੋਚੀ ਜਾਂਦੇ ਸੋਚੀ ਜਾਂਦੇ, ਸੱਚ ਜਾਣੋ ਉਹਨਾਂ ਨੇ ਕੰਮ ਕੁਛ ਨਹੀਂ ਕਰਨਾ ਹੈ। ਵਿਹਲੜ ਬੰਦਿਆਂ ਦਾ ਇਹ ਵਿਸ਼ਾ ਹੈ ਸੋਚੀ ਜਾਣਾ, ਵਿਚਾਰੀ ਕਰੀ ਜਾਣੀ। ਉਹ ਬੰਦੇ ਪਿਆਰਿਓ ਕਰਦੇ ਕੁਛ ਨਹੀਂ, ਬਸ ਵਿਚਾਰਾਂ ਹੀ ਕਰੀਆਂ ਜਾਣੀਆਂ ਤੇ ਕੰਮ ਉਹਨਾਂ ਤੋਂ ਹੋਣਾ ਕੋਈ ਨਹੀਂ ਹੈ। ਇਸ ਤਰ੍ਹਾਂ ਹੀ ਦੇਖੋ ਤਰ੍ਹਾਂ ਤਰ੍ਹਾਂ ਦੀਆਂ ਇਹ ਸੋਚਾਂ ਜਿਹੜੀਆਂ ਹਨ, ਮਹਾਰਾਜ ਨੇ ਵੀ ਕਿਹਾ ਨਾ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਲੱਖ ਵਾਰੀ ਪਿਆਰਿਓ, ਇੱਕ ਨਹੀਂ ਲੱਖ ਵਾਰੀ ਤੁਸੀਂ ਵਿਚਾਰ ਕਰ ਦਿਓ, ਇੰਜ ਕਰ ਦੇਵਾਂਗੇ, ਉਂਝ ਕਰ ਦੇਵਾਂਗੇ, ਇੰਜ ਹੋ ਜਾਵੇਗਾ, ਉਂਝ ਹੋ ਜਾਵੇਗਾ, ਹੋਣਾ ਕੱਖ ਵੀ ਨਹੀਂ ਹੁੰਦਾ, ਸਿਰਫ ਟਾਈਮ ਪਾਸ ਹੋਣਾ ਹੈ। ਕੰਮ ਕਰਨਾ ਤੇ ਤੁਹਾਨੂੰ ਫਿਰ ਜ਼ਮੀਨੀ ਦੇ ਹਕੀਕਤ ਦੇ ਵਿੱਚ ਉਤਰਨਾ ਪਵੇਗਾ, ਆਪ ਕੁਛ ਕਰਨਾ ਪਵੇਗਾ। ਸੋ ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਨੂੰ ਨਾਸ਼ ਕਰਨ ਵਾਲੇ ਤੇ ਵੈਰੀ ਜਿਹੜੇ ਹਨ, ਦੁਸ਼ਟਤਾ ਵਾਲੇ, ਨੀਚ ਬੁਰੇ ਲੋਕ ਜਿਹੜੇ ਹਨ ਤੇ ਉਹਨਾਂ ਨੂੰ ਸੰਕੋਚਣ ਵਾਲੇ ਹਨ।

ਤਾਇਨਾ ਵੜ ਸੂਰ ਗਹਿ ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇੱਕ ਨਵਾਂ ਪੰਥ ਜਿਹੜਾ ਹੈ ਸਤਿਗੁਰੂ ਮਹਾਰਾਜ ਆਪ ਜੀ ਨੇ ਚਲਾਉਣਾ ਕੀਤਾ, ਬਲਹਾਰੀ ਅੰਗ ਸੰਗ ਕੇ ਤੇ ਇਹ ਪੰਥ ਚਲਾ ਕਰਕੇ ਇਹ ਪੰਥ ਨੂੰ ਉਂਝੀ ਛੱਡ ਨਹੀਂ ਦਿੱਤਾ। ਅੱਜ ਵੀ ਪੰਥ ਦਾ ਵਾਲੀ ਜਿਹੜਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਅੱਜ ਵੀ ਪਿਆਰਿਓ ਕੋਈ ਇਹ ਨਹੀਂ ਕਹਿ ਸਕਦਾ

ਸਿਰਫ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਅੱਜ ਵੀ ਸਤਿਗੁਰੂ ਮਹਾਰਾਜ ਅੰਗ ਸੰਗ ਹੋ ਕਰਕੇ ਆਪਾਂ ਰੋਜ਼ ਅਰਦਾਸ ਕਰਦੇ ਨਾ ਕਿ ਆਪਣੇ ਪੰਥ ਦੇ ਸਦਾ ਸਹਾਈ ਸਤਿਗੁਰੂ ਜੀਓ। ਇਹ ਸ਼ਬਦ ਬੜਾ ਪਿਆਰਾ ਹੈ, ਆਪਣਾ ਪੰਥ ਤੇਰਾ ਪੰਥ ਹੈ ਖਾਲਸਾ ਪੰਥ, ਇਹਨੂੰ ਚਲਾ ਕਰਕੇ ਤੂੰ ਛੱਡ ਨਹੀਂ ਦਿੱਤਾ ਕਿ ਜੋ ਮਰਜ਼ੀ ਕਰੀ ਜਾਓ। ਅੱਜ ਵੀ ਆਪਣੇ ਪੰਥ ਦੀ ਅੰਗ ਸੰਗ ਹੋ ਕਰਕੇ ਰਾਖੀ ਕਰਨ ਵਾਲਾ, ਸਹਾਇਤਾ ਕਰਨ ਵਾਲਾ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਪੱਗ ਦੇ ਵਿੱਚ, ਆਪਣੀ ਦਸਤਾਰ ਦੇ ਵਿੱਚ ਜਿਗਾ ਸਜਾਉਣੀ ਕੀਤੀ, ਜਿਹਦੇ

0: ਵਾਰੀ ਜਾਂਦਾ, ਬਲਹਾਰੀ ਜਾਂਦਾ। ਤਾਂ ਹੀ ਤਾਂ ਆਪਾਂ ਕਲਗੀਆਂ ਵਾਲੇ ਸਤਿਗੁਰੂ ਜੀਓ ਕਰਕੇ ਮਹਾਰਾਜ ਨੂੰ ਸੰਬੋਧਨ ਕਰਦੇ ਹਾਂ।
1: ਛਬ ਛਾਪ ਛਲਾਇਨ ਚਾਰ ਛੱਕੀ ਕੱਟ ਕੱਟ ਕੱਟਤੇ ਤਟ ਕਾਛ ਕਛ ਵਿਧ ਆਛੀ।
0: ਹੁਣ ਸਤਿਗੁਰੂ ਮਹਾਰਾਜ ਜੀ ਦੇ ਅੰਗ ਪ੍ਰਤੰਗ ਦੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਗਹਿਣਿਆਂ ਦੇ ਨਾਲ ਮਹਾਰਾਜ ਜੀ ਵਿਭੂਸ਼ਿਤ ਹਨ, ਤੇ ਉਹ ਲੈ ਕਰਕੇ ਕਵੀ ਰਾਜ ਜੀ ਜੋ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਮੰਗਲਾਚਾਰ ਕਰਦੇ। ਸ਼ਬ ਛਾਪ ਛਲਾਇਨ ਚਾਰ ਛੱਕੀ ਪਾਵ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਜੋ ਆਪਣੀ ਉਂਗਲ ਦੇ ਵਿੱਚ ਆ ਜਿਹੜੀ ਮੁੰਦਰੀ ਪਾਈ ਹੈ, ਇੱਕ ਪਿਆਰਿਓ ਆ ਮੁੰਦਰੀਆਂ ਜੋ ਪਾਉਂਦੇ, ਉਸ ਤੋਂ ਇਲਾਵਾ ਜਿਹੜਾ ਧਨੁਖ ਧਾਰੀ ਹੁੰਦਾ ਨਾ ਧਨੁਖ ਚਲਾਉਣ ਵਾਲਾ, ਉਹ ਵੀ ਪਿਆਰਿਓ ਇੱਕ ਅੰਗੂਠੀ ਦੇ ਵਿੱਚ ਭਾਵ ਕੇ ਅੰਗੂਠਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਇੱਕ ਅੰਗੂਠੀ ਨੁਮਾ ਇੱਕ ਪਾਈ ਜਾਂਦੀ ਹੈ, ਉਹਨੂੰ ਗੁਲਿਸ਼ਤਰਾਣ ਬੋਲਦੇ ਹਨ। ਯਾਦ ਰੱਖੋ ਕਿ ਜਦੋਂ ਕੋਈ ਤੀਰ ਚਲਾਉਂਦਾ ਨਾ ਉਹਦੀ ਪ੍ਰਤੰਚਾ ਬੜੀ ਤਿੱਖੀ ਹੁੰਦੀ ਹੈ, ਕਈ ਵਾਰੀ ਪਿਆਰਿਓ ਉਹਨੂੰ ਜਦੋਂ ਖਿੱਚਦੇ ਆ ਉਹਦਾ ਜਦੋਂ ਭਾਰ ਪੈਂਦਾ ਉਂਗਲਾਂ ਕੱਟ ਜਾਂਦੀਆਂ। ਤਾਂ ਕਰਕੇ ਧਨੁਖਧਾਰੀ ਜਿਹੜੇ ਜਦੋਂ ਉਹਨਾਂ ਨੇ ਤੀਰ ਚਲਾਉਣੇ ਹੋਣ ਉਹ ਗੁਲਿਸ਼ਤਰਾਣ ਜਿਹੜਾ ਹੈ ਉਹ ਉਂਗਲਾਂ ਦੇ ਵਿੱਚ ਅੰਗੂਠਾਂ ਦੇ ਵਿੱਚ ਧਾਰਨ ਕਰਕੇ ਉਹਦੇ ਵਿੱਚ ਪਿਆਰਿਓ ਤੀਰ ਨੂੰ ਖਿੱਚ ਕਰਕੇ ਉਹ ਤੀਰ ਚਲਾਉਂਦੇ ਹਨ ਮਹਾਰਾਜ। ਇੱਕ ਤਾਂ ਇਹਨੂੰ ਪਿਆਰਿਓ ਛਾਪ ਕਿਹਾ ਜਾਂਦਾ, ਦੂਜੀ ਅੰਗੂਠੀ ਨੂੰ ਵੀ ਛਾਪ ਬੋਲਦੇ, ਤੇ ਤੀਜੀ ਛਾਪ ਜਿਹੜੀ ਹੈ ਜਿਹਨੂੰ ਆਪਾਂ ਮੋਹਰ ਛਾਪ ਬੋਲਦੇ ਹਾਂ, ਸਤਿਗੁਰੂ ਮਹਾਰਾਜ ਜੀ ਦੀ ਮੋਹਰ ਛਾਪ ਉਹਦੇ ਉੱਤੇ ਸ਼੍ਰੀ ਅਕਾਲ ਪੁਰਖ ਜੀ ਸਹਾਏ। ਇਹ ਸਤਿਗੁਰੂ ਮਹਾਰਾਜ ਸ਼੍ਰੀ ਅਕਾਲ ਜੀ ਸਹਾਏ ਕਰਕੇ ਇਹ ਬਚਨ ਜਿਹੜਾ ਹੈ ਇਹ ਲਿਖਿਆ ਗਿਆ। ਮਹਾਰਾਜ ਆਪ ਜੀ ਦੀਆਂ ਇਹ ਛਾਪਾਂ ਜਿਹੜੀਆਂ ਬਹੁਤ ਨਿਆਰੀ ਹੈ।
1: ਤਟ ਕਾਛ ਕਛ ਵਿਧ ਆਛੀ,
0: ਤੇ ਕੱਟ ਤੇ ਤਟ ਆਪ ਜੀ ਨੇ ਆਪਣੇ ਲੱਕ ਦੇ ਨਾਲ ਕਸ਼ਹਿਰਾ ਬੰਨਿਆ ਹੋਇਆ, ਕਸ਼ੇਰਾ ਨਾਲ ਆਪ ਨੇ ਧਾਰਨ ਕਰਨਾ ਕੀਤਾ ਤੇ ਉਹਦੇ ਉੱਤੇ ਆਪ ਜੀ ਕਮਰ ਕੱਸਾ ਕਰਦੇ ਹੋ।
1: ਕਰ ਕੰਕਣ ਕੰਚਨ ਹੀਰ ਗਚੇ,
0: ਤੇ ਹੱਥ ਦੇ ਵਿੱਚ ਕੰਚਨ ਦੇ ਕੰਗਣ ਜਿਹੜੇ ਜਿਹਦੇ ਵਿੱਚ ਹੀਰੇ ਖਚਿਤ ਹਨ।
1: ਚੰਚਲ ਲੋਚਨ ਜਿਉਂ ਜਲ ਮਾਛੀ,
0: ਜਿਸ ਤਰ੍ਹਾਂ ਕਿ ਪਾਣੀ ਦੇ ਵਿੱਚ ਮੱਛੀ ਜਿਹੜੀ ਹੈ ਬੜੀ ਚੰਚਲ ਹੁੰਦੀ ਹੈ, ਇਸ ਤਰ੍ਹਾਂ ਹੀ ਇਹਨਾਂ ਕੰਗਣਾਂ ਦੇ ਉੱਤੇ ਇਹ ਹੀਰੇ ਮਾਣਕ ਦੇ ਉੱਤੇ ਜਦੋਂ ਕੋਈ ਪ੍ਰਕਾਸ਼ ਪੈਂਦਾ ਬਹੁਤ ਚੰਚਲ ਹੋ ਜਾਂਦੇ ਹਨ।
1: ਪ੍ਰਾਭ੍ਰਿਤ ਨਿਵ ਮਨੋਗ ਬਨਿਓ, ਗਰ ਪ੍ਰਾਭ੍ਰਿਤ ਨਿਵ ਮਨੋਗ ਬਨਿਓ,
0: ਤੇ ਆਪ ਜੀ ਨੇ ਗਲ ਦੇ ਵਿੱਚ ਸਤਿਗੁਰੂ ਮਹਾਰਾਜ ਬਹੁਤ ਵਧੀਆ ਚੋਲਾ ਧਾਰਨ ਕਰਨਾ ਕੀਤਾ ਤੇ ਗਲ ਦੇ ਵਿੱਚ ਇਹ ਨਿਮਰਤਾ ਦਾ ਸੂਚਕ ਜਿਹੜਾ ਹੈ ਜਿਹਨੂੰ ਆਪਾਂ ਦੁਕੂਲ ਹਜੂਰੀਆ ਬੋਲਦੇ ਹਾਂ, ਗਲੇ ਦਾ ਪਰਨਾ ਜਿਹਨੂੰ ਆਪਾਂ ਬੋਲਦੇ ਹਾਂ, ਉਹ ਆਪ ਜੀ ਨੇ ਧਾਰਨ ਕਰਨਾ ਕੀਤਾ।
1: ਜੀਰਨ ਕੀ ਕਰ ਕੋਸ਼ਿਸ਼ ਕਾ,
0: ਤੇ ਆਪ ਜੀ ਨੇ ਬਹੁਤ ਸੁੰਦਰ ਜਿਹੜੇ ਕੋਸ਼ਿਸ਼ ਜਿਹੜੇ ਹਨ ਕੱਪੜੇ ਖੀਂ ਖਾਪ ਦਾ ਕੱਪੜਾ ਹੋ ਗਿਆ, ਤੇ ਇਸ ਤਰ੍ਹਾਂ ਹੀ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਪਿਆਰਿਓ ਕੱਪੜੇ ਆਪਾਂ ਵੇਖਦੇ ਨਾ, ਇੱਕ ਤਾਂ ਆਮ ਸਧਾਰਨ 50-60 ਰੁਪਏ ਮੀਟਰ ਜਿਹੜਾ ਕੱਪੜਾ ਮਿਲ ਜਾਂਦਾ, ਕਈ ਕੱਪੜੇ ਪਿਆਰਿਓ 5-5, 10-10 ਹਜ਼ਾਰ ਰੁਪਏ ਮੀਟਰ ਵੀ ਮਿਲਦੇ ਹਨ। ਸੋ ਕਹਿਣ ਦਾ ਮਤਲਬ ਕਿ ਬਹੁਤ ਵਧੀਆ ਆਲੇ ਦਰਜੇ ਦਾ ਵਸਤਰ ਜਿਹੜਾ ਹੈ ਤੇ ਉਹਦਾ ਆਪ ਜੀ ਨੇ ਚੋਲਾ ਸਵਾ ਕਰਕੇ ਆਪਣੇ ਤਨ ਦੇ ਉੱਤੇ ਪਾਉਣਾ ਕੀਤਾ। ਮਹਾਰਾਜ ਜੀ ਨੇ ਤੀਰ ਨੂੰ ਕਿਰਪਾ

ਸੁਣੋ ਸੁਜਾ।

Oh,

ਬੋਲੋ।

I'm

Oh,

Show that's

Yeah, I'm the same.

Thank you.

शब्द सुभाष

Sacha,

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਫੇਡ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧੰਮਤਾਨ ਜੀ, ਮੁਕਤਸਰ ਜੀ, ਪਾਉਂਟਾ ਸਾਹਿਬ ਜੀ, ਤਖ਼ਤ ਸ੍ਰੀ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮਹਿਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋਂ ਚੰਡੀਆਂ ਸਾਹਿਬਾਂ ਜੀ।

ਨਾਨਕ ਮੱਤੇ ਜੀ ਤਿਲ ਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ।

ਸਰਬਤ੍ਰ ਸਮੂਹ ਖਾਲਸੇ ਜੀ ਕੋ ਨਗਾਰੀਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

0: ਪਾਰ ਹੋਏ ਸਮਲੰਗੇ ਬਚੇ ਸਰਜ ਹੋਏ ਦੁਰਾਰ ਉਡਗੇ ਸਵਾਮ ਲੇਸ਼ੀ ਕਰ ਪੂਰਾ ਪਾਸਾਰ ਲੰਕਾ ਬਾਜੇ ਫਤਿਹਗਾ ਨੇਕ ਲੰਕ ਉਤਾਰ ਚਤਨ ਚਕਰ ਵਰਤੀ ਚਤਨ ਚਕਰ ਮੁਕਤੇ ਸੁਜੰਗ ਬਹੁ ਸੁਭੰਗ ਸਰਦਾਸ ਜੁਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ
1: ਦੇਖ ਦੇ ਗੁਪਤੇ ਨੂਤਰੰਗ ਬੇਦਰੰਗ ਜਾਪ ਤਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਕਾਲ ਕੀ ਸਹਾਇ ਦਰਬਾਰ ਮੇ ਤਰੁ ਦਰਬਾਰਾ

ਸਾਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

Próbuję tak jadąc.

think

like, no?

0: ਜੋ ਮਰਜਮ ਮੈਂ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵੜਿਆਈ ਜਾ ਵੱਡਾ ਨਾਓ ਵੱਡੀ ਵੜਿਆਈ ਜਾ ਸੱਚ ਨਿਆਓ ਵੱਡੀ ਵੜਿਆਈ ਜਾ ਨੇ ਚਲ ਥਾਓ ਵੱਡੀ ਵੜਿਆਈ ਜਾਣੇ ਆ ਲਾਓ ਵੱਡੀ ਵੜਿਆਈ ਪੂਜੇ ਸਭ ਭਾਓ।

ਨਾਨਕ ਜੀ ਭਾਈ ਕਹਿ ਲਿਖਣਾਵੇ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨੇ ਬੜੇ ਚਨਵੱਖ ਕੜੇ ਜਜਮਾਲਿਆ। ਥਾਉ ਨਾ ਪੈਣ ਕੂੜਿਆ ਮੋਕਾਲੇ ਦੋ ਜਗਚਾਲਿਆ। ਤੇਰੇ ਨਾਇਰ ਤੇ ਸਜਿਣ ਗਏ।

0: ਨਾਨਕ ਬੁੱਝਣ ਪੂਰੇ ਭਾਗ ਮਹਿਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀ ਆਕਾਸ਼ੈ ਕੁਦਰਤ ਸਰਵਕਾਰ ਕੁਦਰਤ ਵੇਦ ਪੁਰਾਣ ਤੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪੈਂਦਨ ਕੁਦਰਤ ਸਰਵ ਪਿਆਰ ਕੁਦਰਤ।

ਹੌਲੀ ਨਦਰ ਕਰੇ ਜੇ ਆਪਣੀ ਨਦਰ ਨਹੀਂ ਸਤਿਗੁਰ ਪਾਇਆ। ਇਹ ਜੀਉ ਬਹੁਤ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ

ਕਿ ਸੱਚਾ ਸਾਹਿਬ ਏਕ ਤੋਂ ਜਿਨ ਸੱਚ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮੇਰੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰੂ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨ।